ਗੁਰੂ ਪਿਆਰੀ ਸਤਸੰਗ ਭਾਗਾਂ ਵਾਲੇ ਮਾਏ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ 'ਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਗੁਰੂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਆਓ, ਅੱਜ ਦਾ ਮਹਾਨ ਦਿਹਾੜਾ ਪੂਰਨਮਾਸ਼ੀ ਦਾ ਦਿਨ ਹੈ, ਸਤਿਗੁਰ ਸਾਰਿਆਂ ਦੀ ਸੇਵਾ ਪ੍ਰਵਾਨ ਕਰਨ। ਵੱਧ ਚੜ੍ਹ ਕੇ ਬੁੱਧਵਾਰ ਵਾਲੇ ਦਿਨ ਵੱਧ ਚੜ੍ਹ ਕੇ ਆਇਆ ਕਰੋ ਭਾਈ, ਸਾਰੇ ਹੀ ਮਾਈ ਪਏ ਰਲ ਕੇ ਬੈਠ ਕਰਕੇ ਗੁਰੂ ਕੇ ਗੁਣ ਗਾਉਣੇ ਨੇ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣੀ ਹੈ। ਜਿੰਨਾ ਵੀ ਵੱਧ ਚੜ੍ਹ ਕੇ ਆ ਹੋਵੇ ਉਨਾ ਹੀ ਸੋਹਣਾ ਹੈ। ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਭਾਈ ਸਭ ਤੋਂ ਵੱਡਾ ਫਲ ਹੈ ਇਸ ਦਾ ਜਿਹੜੇ ਇਕੱਠੇ ਹੋ ਕੇ ਇੰਨੇ ਕਰਦੇ ਹੋ ਸੁਖਮਨੀ, ਉਹ ਸਾਰਿਆਂ ਦਾ ਫਲ ਤੁਹਾਨੂੰ ਸਾਰਿਆਂ ਨੂੰ ਮਿਲਦਾ ਹੈ। ਸੋ ਇੰਨਾ ਲਾਭ ਮਿਲਦਾ ਹੈ, ਇਕੱਲੇ ਬੈਠ ਕੇ ਕਰਨਾ ਤਾਂ ਇਕੱਲਾ ਹੀ ਪਾਠ ਹੈ, ਜੇ ਸੰਗਤੀ ਰੂਪ ਦੇ ਵਿੱਚ ਕਰਨਾ, ਜਿੰਨੀ ਸੰਗਤ ਬੈਠੀ ਹੈ ਉਨੇ ਹੀ ਪਾਠ ਤੁਹਾਡੇ ਹੋ ਜਾਂਦੇ ਨੇ। ਇਹ ਬਹੁਤ ਵੱਡੀ ਦਾਤ ਹੈ ਮਹਾਰਾਜ ਦੀ। ਸੋ ਆਇਆ ਕਰੋ ਵੱਧ ਚੜ੍ਹ ਕੇ, ਇਸੇ ਤਰ੍ਹਾਂ ਸਨਿਚਰਵਾਰ 1:30 ਵਜੇ ਤੋਂ ਲੈ ਕੇ 3 ਵਜੇ ਤੱਕ, ਹਰ ਸਨਿਚਰਵਾਰ ਅਤੇ ਹਰ ਬੁੱਧਵਾਰ ਵਾਲੇ ਦਿਨ ਆਓ। ਜਿਹਨਾਂ ਨੂੰ ਪਾਠ ਆਉਂਦਾ ਹੈ ਵੱਡੇ ਭਾਗਾਂ ਵਾਲੇ ਹੋ, ਜਿਹਨਾਂ ਨੂੰ ਨਹੀਂ ਵੀ ਆਉਂਦਾ ਨਾਲ ਗੁਟਕਾ ਲੈ ਕੇ ਬੈਠ ਜਾਓ, ਆਪੇ ਹੌਲੀ ਹੌਲੀ ਆ ਜਾਣਾ। ਇਹ ਨਾ ਸੋਚਿਆ ਕਰੋ ਕਿ ਗਲਤੀ ਹੋ ਜਾਏਗੀ, ਜੇ ਕਰਾਂਗੇ ਨਾ ਤਾਂ ਗਲਤੀ ਕਿ ਫਿਰ ਤਾਂ ਗਲਤੀ ਹੋਣੀ ਨਹੀਂ ਨਾ, ਜੇ ਕਰਾਂਗੇ ਗਲਤੀ ਫੇਰ ਹੀ ਹੈ। ਪਰ ਆਪਾਂ ਅਰਦਾਸ ਇਸੇ ਕਰਕੇ ਕਰਦੇ ਹਾਂ, ਮਹਾਰਾਜ ਗਲਤੀ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣਾ, ਕਿਉਂਕਿ ਜਿਸਨੇ ਬਾਣੀ ਉਚਾਰੀ ਹੈ ਸ਼ੁੱਧ ਤਾਂ ਉਹੀ ਕਰ ਸਕਦਾ ਹੈ, ਸਾਡੇ ਵੱਸ ਦਾ ਰੋਗ ਨਹੀਂ ਇਹ, ਅਸੀਂ ਨਹੀਂ ਸ਼ੁੱਧ ਕਰ ਸਕਦੇ। ਇਹ ਜਿਹਨੇ ਬਾਣੀ ਉਚਾਰੀ ਹੈ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸ਼ੁੱਧ ਤਾਂ ਉਹੀ ਕਰ ਸਕਦਾ ਹੈ। ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਹਾਂ ਵੀ ਅਸੀਂ ਸ਼ੁੱਧ ਪੜ੍ਹੀਏ। ਜਾਣ ਬੁੱਝ ਕੇ ਗਲਤੀ ਨਾ ਹੋਵੇ, ਦੂਸਰੀ ਗਲਤੀ ਨੂੰ ਗਲਤੀ ਨਹੀਂ ਮੰਨਿਆ ਜਾਂਦਾ। ਸੋ ਆਓ ਵੱਧ ਚੜ੍ਹ ਕੇ ਆਇਆ ਕਰੋ, ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਸਤਿਗੁਰੂ ਦੀ ਇਲਾਹੀ ਬਾਣੀ ਸਰਵਣ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। 2-3 ਮਿੰਟ ਦੇ ਵਿੱਚ ਰਹਿਰਾ ਸਾਹਿਬ ਦੇ ਪਾਠ ਸ਼ੁਰੂ ਹੋਣੇ ਨੇ, ਉਸ ਤੋਂ ਉਪਰੰਤ ਕੀਰਤਨ ਸ਼ਾਮ ਦਾ ਜੋ ਹੈ ਸ਼ੁਰੂ ਹੋਵੇਗਾ। ਭੁੱਲਾਂ ਚੁੱਕਣ ਦੀ ਖਿਮਾ, ਲੋੜ ਅਨੁਸਾਰ ਸਾਰੀ ਸੰਗਤਾਂ ਨੇ ਚਾਹ ਪਾਣੀ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੁਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਰਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਗਾ ਬਾਵਣ ਹਾਰੇ ਕਿਤੇ ਤੇਰੇ ਰਾਗ ਪ੍ਰੀ ਸੋ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪੌਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਨਿਰਾਸਨ ਬੈਠੇ ਦੇਵਤਿਆਂ ਧਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ

ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਾਓ ਸਾਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕਰ ਆਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ

ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚਲੀਏ ਦੁੱਖ।

ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕਹੋਆ ਨਾਨਕ ਹੋਏ। ਜੇ ਵੜਿਆਪ ਤੇ ਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਕਸਮ ਸਾਰੇ ਤੇ ਕਮਜਾਤ, ਨਾਨਕ ਨਾਵੇ ਬਾਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਗੁਰ ਸਤਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਕਾਈ, ਹਰ ਕੀਰਤ ਹਮਰੀ ਰਹਿ ਰਾਸ। ਰਹਾਓ

सैल पत्थर में जंतु पाए ताका रिजका के कर तरिया मेरे माधो जी।

pasó por Köln. Ek Omkar Satgur Prasad Sopurk Naranjan Arpurk Naranjan Haragamagam Param Savtyavyo Savtyave Savtyave Tudji Har Sache Sirjanahara Savji Atmare Jitun Jiyankadataram ਹਰ ਧਿਆਵੋ ਸੰਤੋ ਜੀ ਸਭ ਦੂ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਏਕ ਦਾਤੇ ਏਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪ ਵਖਾਣਾ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੇ ਤੁਜੀ ਸੇ ਜਨ ਜੁਗਮੇ ਸੁਖਵਾਸੀ ਸੇ ਮੁਕਤ ਪੈ ਜਿਨ ਹਰ ਧਿਆਇਆ ਜੀ ਤੈਂ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗੁਆਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਸ ਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਿਨ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਬੜੇ ਅਵਨ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸਿਰਜ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਆਸਾ ਮਹੱਲਾ ਚੌਥਾ

ਸਾਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੂੰ ਦਿਆ ਵਿਛੋੜਿਆ ਮਿਲਾਇਆ, ਤੂੰ ਦਰਿਆ ਸਭ ਤੁਝੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਅਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦੀ ਆਵ ਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਭਾਵਕ ਤਿਨੇ ਕੀਆ ਪੰਕਜ ਮੋ ਪਗਨੇ ਚਾਲੇ ਹਮ ਦੇ ਖਾਤਾ ਡੂਬੀ ਵਾਲੇ

ਸਾਰਨ ਜਾਮ ਲਾਗ ਭਵ ਜਲ ਤਰਨ ਕਹਿ ਜਨਮ ਮਿਰਤਾ ਜਾਤ ਰੰਗ ਮਾਇਆ ਕਹਿ ਰਹਾਓ ਜਬ ਤਬ ਸੰਜਮ ਧਰਮ ਨਾ ਕਮਾਇਆ।

ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਸਕੇਤ ਜਗਤ ਕੇ ਈਸਾ ਪਉ ਪੁਨ ਬਿਸ਼ਟ ਗਗਨ ਤੇ ਭਈ ਸਭ ਨੇ ਆਨ ਵਧਾਈ ਦੇਈ ਧਨ ਧਨ ਲੋਕਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਾਲ ਪਵਨ ਕੇ ਸਿਰਜਨ ਹਾਰੇ ਦਾ ਜਾਨ ਮੋਲਿਓ ਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਆਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੁਮ ਗਾਹੋ ਆ ਬਹਾਦੈ ਮੋਏ ਬਚਾਵੋ ਸੁਗੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਸ਼ਾਨਿਤ ਕਰਦੇ ਕਰੀਏ ਸਭ ਬੈਰਨ ਕੋ ਆਸ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭੰਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖਿਆ ਹਮਾਰੇ ਤਾਰੀਐ ਚੁਨ ਚੁਨ ਸਦਰ ਹਮਾਰੇ ਮਾਰੀਐ ਆਪ ਹੱਦ ਹੈ ਮੁਝੇ ਅਵਰੀਐ ਮਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸਿਵਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ

ਦਿੰਦਾ ਤਾਂ ਕੋ ਪਾਹਾਂ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨਾ ਜਾਣ ਤਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨੈ ਪਿਵ ਆਪ ਆਪਣੀ ਬੁੱਧ ਹੈ ਜਿੱਤੀ ਬਣਦ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਬਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਿਓ ਰਾਵ ਕੇ ਭੂਪਾ ਅੰਡ ਜਿਰ ਸਿਤ ਜਕੀਨੀ ਉਤਬਜ ਖਾਨ ਬੋਹਰ ਰਜਦੀਨੀ ਕਹੂ ਫੂਲ ਰਾਜਾ ਹੋਇ ਬੈਠਾ ਕਹੂ ਸਿੰਪਿਓ ਸੰਕਰ ਕੈਠਾ ਸਿਗਰੇ ਸ੍ਰਿਸ਼ਟ ਦਿਖਾਏ ਅਚੰਭਵ ਜੁਗਾਦ ਸਰੂਪ ਸੁਅੰਭਵ ਆਮ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟਿਜ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਦੁਆ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਈ ਹੈ ਤਾਂ ਕਿ ਕਾਲ ਲਿਖ ਨਹੀਂ ਆਏ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟਰ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕਿ ਤਾਪ ਤਨਕ ਮੋ ਹਰਿਓ ਰਿੰਦ ਸਿੰਧ ਕਰਮੋ ਸਭ ਹੋਈ ਦੁਸ਼ਾਸ਼ ਹੋ ਸਕੇ ਨਾ ਕੋਈ।

ਹੜ ਕੇਤ ਮੈਂ ਸੰਤ ਹਰੀ ਆਭਾ ਦੇ ਲਿਓ ਮਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਸੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸਹਿ ਕਰਤਾ

ਮੰਗੈ ਕੀ ਲਾਜ ਵਿਚਾਰ। ਆਪਣਾ ਜਾਨ ਮੁਝੇ ਪ੍ਰਿਤ ਪਰੀਐ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦੋ ਚੱਲੈ, ਰਾਖ ਆਪ ਮੋਏ ਔਰ ਨ ਦਲੈ। ਤੁਮ ਮਮ ਕਰੋ ਸਦਾ ਬ੍ਰਿਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਆਰਾ। ਜਾਨ ਆਪਣਾ ਮੁਝੇ ਨਿਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਦਾਸ

ਦੋਹਰਾ ਠਾਠ ਪਿਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ।

ਸਵੈ ਸਕੇ ਨਾ ਕੋਈ ਸੰਮਤ ਸਤਰਾ ਸਹਿਜ ਪਚਾਵਨ ਹਾੜ ਬਦੀ ਪ੍ਰਥਮ ਸੁਖ ਦਾਵਨ ਤੁਆ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚੰਤਰ ਸਤਦ੍ਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਵਰ ਕਥਾ ਪ੍ਰਸੰਗ ਸਾਧ ਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ

ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ।

ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਆਰਨਾ ਸਭਨਾ ਗੱਲਾਂ

ਪੰਜਵਾਂ ਅੰਤਰ ਗੁਰ ਆਰਾਧਨਾ ਜੇ ਬਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਓ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪੋ ਵਾਰੀਅਨ ਗੁਰ ਕੀ ਪੈਰੀ ਪਾਏ ਕਾਸ ਵਾਰੀਅਨ ਹੋਆ ਆਪ ਦਿਆਲ ਮਨੋ ਨਾ ਵਿਸਾਰੀਅਨ ਸਾਜਨਾ ਕੇ ਸੰਗ ਭਵ ਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹਿਬ ਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨਗਾ ਸਦਗਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੈ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ 'ਚ ਹਫ਼ਤਾਵਾਰੀ ਬੁੱਧਵਾਰ ਦੇ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰਿਆਂ ਸਾਜ ਦੀਵਾਨ ਦੀ ਰਮਤਾ ਵਿੱਚ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਤ ਕਲ ਦਾਤਾਂ ਬਖਸ਼ਣੀਆਂ ਬੀਬੀ ਅਰੁਣ ਪ੍ਰੀਤ ਕੌਰ ਬਿਕਰਮ ਸਿੰਘ ਵੱਲੋਂ ਵਿਆਹ ਦੀ ਵਰ੍ਹੇਗੰਢ ਦੀ ਤੀਸਰੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਥ ਚੜ੍ਹਦੀ ਕਲਾਂ ਦਾਤਾਂ ਬਖਸ਼ਣੀਆਂ ਅਰਮਾਨ ਸਿੰਘ ਵੱਲੋਂ ਜਨਮ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ ਹਰਮੇਸ਼ਵਰ ਸਿੰਘ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾਂ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਜੁਗਰਾਜ ਸਿੰਘ ਜਨਮ ਦਿਨ 'ਤੇ ਸ਼ੁਕਰਾਨਾ ਸੁਖ ਸ਼ਾਂਤੀ ਚੜ੍ਹਦੀ ਕਲਾਂ ਅਰਦਾਸ ਰੁਮਾਲੇ ਸਾਹਿਬ ਦੀ ਸੇਵਾ ਕਰਦੇ ਹਨ ਕਿਰਪਾ ਕਰਨੀ ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਿ ਸਾਨੂੰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ੋ ਸੁਮੇਂਦੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਚਉ ਸੱਜਣ ਮੈਡਿਆ ਡੇਈ ਸਿਸੀ ਉਤਾਰ ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਨਵਾਬ ਜੀ ਬੁੱਧਵਾਰ ਦੇ ਹਫ਼ਤਾਰੇ ਦੀਵਾਨਾ ਸ਼ਾਮ ਦੀਵਾਨਾ 'ਚ ਹਾਜ਼ਰੀਆਂ ਭਰ ਰਹੇ ਹਰ ਹਰ ਬੁੱਧਵਾਰ ਦੀ ਤਰ੍ਹਾਂ ਸਭ ਤੋਂ ਪ੍ਰਥਮ ਸੰਗਤੀ ਰੂਪ 'ਚ ਬੀਬੀਆਂ ਵੱਲੋਂ ਸੰਗਤੀ ਸੁਖਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸੋਦਰ ਦੇ ਪਾਠ ਹੋਏ ਅਰਦਾਸ ਬੇਨਤੀ ਪਿਤਰੋ ਕਮਾਬ ਜੀ ਨੇ ਸਰਵਣ ਕੀਤੇ ਹਨ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਗਾਖਲ ਜਿਨ੍ਹਾਂ ਕੋ ਮਹਾਰਾਜ ਜੀ ਨੇ ਬਾਣੀ ਪੜ੍ਹਨ ਦੀਆਂ ਸੇਵਾਵਾਂ ਲਈਆਂ ਹਨ। ਗੁਰੂ ਮਹਾਰਾਜ ਸਾਹਿਬ ਦੀਆਂ ਚੜ੍ਹਦੀਆਂ ਕਲਾ ਦਾਤਾਂ ਬਖਸ਼ਿਸ਼ ਕਰਨ। ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਹੈ। ਆਉਣ ਵਾਲੇ ਦੇ ਐਤਵਾਰ ਜੋ ਕਿ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ ਐਤਵਾਰ ਨੂੰ ਸੰਪੂਰਨਤਾ ਹੋਣਗੀਆਂ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦਿਆਂ ਪੂਰਾ ਦੇ ਮਾਫੀ ਬਖਸ਼ਿਆ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਵੀਰ ਹਰਜੀਤ ਸਿੰਘ ਵੀਰ ਬੇਰ ਸਾਹਿਬ ਵਾਲੇ ਸੁਲਤਾਨਪੁਰ ਲੋਧੀ ਵਾਲੇ ਭਾਈ ਸਾਹਿਬ ਜੀ ਆਪ ਜੀ ਨੂੰ ਕਥਾ ਰਾਹੀਂ ਜੋੜਨਗੇ ਉਹਨਾਂ ਆਪਾਂ ਉਸਨੂੰ ਪਿਆਰ ਸਾਹਿਬ ਸਰਵਨ ਕਰੋ ਜੀ। ਆਉਣ ਵਾਲੇ ਐਤਵਾਰ ਦੀਵਾਨ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸਜਣ ਵੀ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

विसरना ही।

ਨਾਨਕ ਜਾਓ ਇਹੋ ਜਿਨ੍ਹਾਂ ਨ ਵਿਸਰੈ ਨਾਮ ਸੇਕ ਨੇਹਿਆ।

ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ

ਤੀਜਾ ਸਭਨਾ ਮੈਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੈ ਸਭ ਦੁੱਖ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਗੋਦ ਵਿੱਚ ਸਭਾਏ ਮਾਨ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਆਓ ਬਹੁਤ ਹੀ ਵਡਭਾਗੇ ਹੋ ਜੋ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਸੰਧਿਆ ਦੇ ਸਮੇਂ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਬੜੇ ਪਿਆਰ ਦੇ ਨਾਲ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਸਮਾਂ ਹੋਇਆ ਹੈ ਲੜੀਵਾਰ ਕਥਾ ਵਿਚਾਰ ਦਾ। ਜੋ ਪਾਵਨ ਸ਼ਬਦ ਆਰੰਭ ਹੋਇਆ ਸੀ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਆਸਾ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ ਆਸਾ ਮਹੱਲਾ ਤੀਜਾ। ਕੁਝ ਪਾਵਨ ਪੰਕਤੀਆਂ ਦੀ ਵਿਚਾਰ ਸਤਿਗੁਰੂ ਜੀ ਨੇ ਉਸ ਦਿਨ ਕਰਵਾਈ। ਸ਼ਬਦ ਦਾ ਜੋ ਮੁੱਖ ਭਾਵ ਹੈ, ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੁੰਦਾ ਹੈ ਉਹ ਰਹਾਉ ਦੇ ਵਿੱਚ ਹੁੰਦਾ ਹੈ। ਤੇ ਜਿਸ ਵਕਤ ਅਸੀਂ ਰਹਾਉ ਨੂੰ ਪੜ੍ਹਦੇ ਹਾਂ, ਉਹਦੀ ਵਿਚਾਰ ਕਰਦੇ ਹਾਂ, ਉਸ ਤੋਂ ਬਾਅਦ ਬਾਕੀ ਸ਼ਬਦ ਨੂੰ ਸਮਝਣਾ ਜਿਹੜਾ ਹੈ ਆਸਾਨ ਹੋ ਜਾਂਦਾ ਹੈ। ਰਹਾਉ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ, ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਈ। ਹੇ ਸੱਚੇ ਪਾਤਸ਼ਾਹ ਤੂੰ ਬੇਅੰਤ ਹੈ, ਕਿਉਂਕਿ ਜਿੰਨਾ ਵੀ ਅਸੀਂ ਸੰਸਾਰ ਦੇਖ ਰਹੇ ਹਾਂ ਇਹ ਕਿਸੇ ਸੀਮਾ ਦੇ ਵਿੱਚ ਹੈ। ਸਮੁੰਦਰ ਜਿੱਡਾ ਮਰਜ਼ੀ ਵੱਡਾ ਹੋਵੇ ਅਖੀਰ ਇਹਦਾ ਕਿਨਾਰਾ ਜ਼ਰੂਰ ਹੋਵੇਗਾ। ਕਿਸੇ ਵੀ ਵਸਤੂ ਨੂੰ ਦੇਖੀਏ, ਕੋਈ ਪਦਾਰਥ ਹੈ ਉਹ ਕਿਸੇ ਨਾ ਕਿਸੇ ਸੀਮਾ ਦੇ ਵਿੱਚ ਹੈ, ਅੰਤ ਦੇ ਵਿੱਚ ਹੈ। ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਅੱਜ ਤੱਕ ਬਣਿਆ ਹੈ ਉਹਦਾ ਅੰਤ ਜ਼ਰੂਰ ਹੈ। ਮਹਾਰਾਜ ਕਹਿੰਦੇ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਇੱਕ ਪਰਮਾਤਮਾ ਆ ਜਿਹਦੇ ਵਾਸਤੇ ਸ਼ਬਦ ਵਰਤਿਆ ਜਾ ਸਕਦਾ, ਬੇਅੰਤ ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ। ਜੇ ਸਾਰਿਆਂ ਤੋਂ ਕੋਈ ਉੱਚਾ ਹੈ ਉਹ ਪਰਮਾਤਮਾ ਹੈ, ਊਚ ਅਪਾਰ, ਜਿਹਦਾ ਉਰਲਾ ਤੇ ਪਰਲਾ ਪਾਸਾ ਲੱਭਿਆ ਨਹੀਂ ਜਾ ਸਕਦਾ, ਅਪਾਰ ਹੈ, ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ। ਕਦੀ ਇਹ ਮੰਨਿਆ ਜਾਂਦਾ ਸੀ ਵੀ ਸਮੁੰਦਰ ਤੋਂ ਪਾਰ ਜਾਣਾ ਔਖਾ ਹੈ, ਪਰ ਜਦੋਂ ਜਹਾਜ਼ ਬਣ ਗਏ ਲੋਕ ਸਮੁੰਦਰਾਂ ਦੇ ਪਾਰ ਚਲੇ ਗਏ, ਇੱਧਰਲੇ ਲੋਕ ਉੱਧਰ ਚਲੇ ਜਾਂਦੇ ਨੇ, ਉੱਧਰੋਂ ਇੱਧਰ ਆ ਜਾਂਦੇ ਆ, ਸਾਰੇ ਸਮੁੰਦਰਾਂ ਨੂੰ ਅਸੀਂ ਟੱਪ ਜਾਂਦੇ ਹਾਂ। ਮਹਾਰਾਜ ਕਹਿੰਦੇ ਊਚ ਅਪਾਰ ਬੇਅੰਤ ਸਵਾਮੀ, ਉਹਦੇ ਗੁਣਾਂ ਨੂੰ ਕੌਣ ਜਾਣ ਸਕਦਾ ਹੈ। ਤੂੰ ਬੇਅੰਤ ਕੋ ਵਿਰਲਾ ਜਾਣੈ। ਮਹਾਰਾਜ ਕਹਿੰਦੇ ਹੇ ਪਰਮਾਤਮਾ ਤੂੰ ਬੇਅੰਤ ਹੈ, ਕੋਈ ਵਿਰਲਾ ਹੀ ਜਿਹਨੂੰ ਤੇਰੀ ਸੋਝੀ ਹੁੰਦੀ ਹੈ, ਹਰ ਮਨੁੱਖ ਦੀ ਪਹੁੰਚ ਤੇਰੇ ਤੱਕ ਨਹੀਂ। ਇਸ ਕਰਕੇ ਸਤਿਗੁਰੂ ਜੀ ਇਹ ਰਹਾਉ ਦੇ ਵਿੱਚ ਕਿਰਪਾ ਕਰ ਰਹੇ ਨੇ, ਕਹਿੰਦੇ ਤੂੰ ਬੇਅੰਤ। ਮਹਾਰਾਜ ਕਿਹਨੂੰ ਕਹਿ ਰਹੇ ਨੇ? ਪਰਮਾਤਮਾ ਨੂੰ। ਹੇ ਅਕਾਲ ਪੁਰਖ, ਤੂੰ ਬੇਅੰਤ ਹੈ। ਫਿਰ ਸ਼ਬਦ ਆਇਆ ਦਿਆਲ ਹੈ। ਜਿੱਥੇ ਬੇਅੰਤ ਹੈ ਉੱਥੇ ਤੂੰ ਦਿਆਲ ਵੀ ਹੈ, ਸਾਡੇ 'ਤੇ ਦਇਆ ਕਰਦਾ। ਇਹ ਗੱਲ ਯਾਦ ਰੱਖਿਓ ਵੀ ਪਰਮਾਤਮਾ ਜਦੋਂ ਦਇਆ ਕਰਦਾ ਆ ਨਾ, ਉਹ ਗੁਰੂ ਦੇ ਰੂਪ ਅੰਦਰ ਦਇਆ ਕਰਦਾ। ਜਦੋਂ ਸਾਨੂੰ ਗੁਰੂ ਮਿਲ ਗਿਆ, ਸਮਝੋ ਪਰਮਾਤਮਾ ਦੀ ਦਇਆ ਦੇ ਅਸੀਂ ਪਾਤਰ ਹੋ ਗਏ। ਤਰਸ ਪਿਆ, ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਉਹਦੀ ਤਰਸ ਦੀ ਨਿਸ਼ਾਨੀ ਕੀ ਹੈ? ਤਰਸ ਪਿਆ, ਮਿਹਰਮਤ ਹੋਈ। ਜਦੋਂ ਸਾਡੇ 'ਤੇ ਤਰਸ ਕਰਦਾ ਹੈ, ਸਾਡੇ 'ਤੇ ਰਹਿਮਤ ਕਰਦਾ ਹੈ, ਸਤਿਗੁਰ ਸੱਜਣ ਮਿਲਿਆ। ਉਹਨਾਂ ਨੂੰ ਸਤਿਗੁਰੂ ਸੱਜਣ ਦੇ ਰੂਪ ਵਿੱਚ ਮਿਲ ਪੈਂਦਾ ਹੈ। ਸੱਜਣ ਠੱਗ ਨੂੰ ਕਦੀ ਮਿਲਿਆ ਸੀ ਨਾ, ਅਤੇ ਸਤਿਗੁਰਾਂ ਨੇ ਸੱਚਮੁੱਚ ਉਹਨੂੰ ਸੱਜਣ ਬਣਾ ਦਿੱਤਾ। ਕੌਟੇ ਰਾਕਸ਼ ਨੂੰ ਮਿਲਿਆ ਹੈ ਗੁਰੂ ਨਾਨਕ ਸਾਹਿਬ, ਭੂਮੀਏ ਡਾਕੂ ਨੂੰ ਮਿਲਿਆ ਹੈ। ਸਤਿਗੁਰੂ ਜਿਹਨੂੰ ਮਿਲਦਾ ਹੈ ਉਹਦਾ ਜੀਵਨ ਬਦਲ ਦਿੰਦਾ ਹੈ। ਅੱਜ ਵੀ ਜੇ ਗੁਰੂ ਦੀ ਛਣ ਵਿੱਚ ਆਵਾਂਗੇ, ਗੁਰੂ ਸਾਡੇ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆਉਂਦਾ ਹੈ, ਗੁਰੂ ਸਾਡੇ ਜੀਵਨ ਦੇ ਵਿੱਚ ਬਦਲਾਅ ਲੈ ਕੇ ਆਉਂਦਾ ਹੈ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ, ਤੂੰ ਬੇਅੰਤ ਹੈ, ਤੂੰ ਦਿਆਲ ਦਇਆ ਕਰਨ ਵਾਲਾ ਹੈ। ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਤੇਰੀ ਸਰਨਾਈ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਗੁਰਪੂਰੇ ਤੇ ਪਾਈਐ ਨਾਮੇ ਵਡਿਆਈ। ਇਸ ਕਰਕੇ ਤੂੰ ਸਾਡੇ 'ਤੇ ਕਿਰਪਾ ਕਰ, ਕਿਉਂਕਿ ਪੂਰੇ ਗੁਰੂ ਤੋਂ ਹੀ ਸਾਨੂੰ ਨਾਮ ਦੀ ਵਡਿਆਈ ਮਿਲਣੀ ਹੈ। ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਦੇਣ ਵਾਲਾ ਕੌਣ ਹੈ? ਸਤਿਗੁਰੂ। ਸੰਸਾਰ ਦੇ ਵਿੱਚੋਂ ਸਾਨੂੰ ਦੁਨਿਆਵੀ ਵਿੱਦਿਆ ਮਿਲ ਸਕਦੀ ਹੈ, ਸਕੂਲਾਂ ਦੇ ਵਿੱਚੋਂ, ਕਾਲਜਾਂ ਦੇ ਵਿੱਚੋਂ, ਪਰ ਯਾਦ ਰੱਖਿਓ ਜਿਹੜੀ ਨਾਮ ਦੀ ਦਾਤ ਹੈ ਨਾ, ਇਹ ਬੜੀ ਕੀਮਤੀ ਹੈ। ਇਹ ਗੁਰੂ ਤੋਂ ਸਿਵਾ ਹੋਰ ਕਿਤੋਂ ਨਹੀਂ ਮਿਲ ਸਕਦੀ। ਵੱਡੇ ਵੱਡੇ ਪ੍ਰੋਫੈਸਰ, ਵੱਡੇ ਵੱਡੇ ਵਕੀਲ, ਵੱਡੇ ਵੱਡੇ ਜੱਜ, ਵੱਡੇ ਵੱਡੇ ਸਾਇੰਟਿਸਟ, ਉਹ ਵੀ ਕਈ ਵਾਰੀ ਸਟ੍ਰੈਸ ਦੇ ਵਿੱਚ ਚਲੇ ਜਾਂਦੇ ਨੇ, ਘਬਰਾ ਜਾਂਦੇ ਨੇ। ਕਿਉਂ? ਕਿਉਂਕਿ ਦੁਨਿਆਵੀ ਵਿੱਦਿਆ ਹੈ ਪਰ ਪਰਮੇਸ਼ਰ ਦੇ ਨਾਮ ਦੀ ਦਾਤ ਨਹੀਂ, ਅਤੇ ਨਾਮ ਤੋਂ ਬਿਨਾਂ ਜੀਵਨ ਦੀ ਯਾਤਰਾ ਜਿਹੜੀ ਹੈ, ਮਹਾਰਾਜ ਕਹਿੰਦੇ ਸਫਲ ਨਹੀਂ ਹੋ ਸਕਦੀ। ਪਾਤਸ਼ਾਹ ਕਹਿੰਦੇ ਅਕਾਲ ਪੁਰਖ ਸਾਡੇ 'ਤੇ ਕਿਰਪਾ ਕਰਦਾ। ਪੂਰਾ ਗੁਰੂ ਜਦੋਂ ਸਾਨੂੰ ਮਿਲਦਾ ਹੈ, ਗੁਰਪੂਰੇ 'ਤੇ ਪਾਈਐ, ਪੂਰੇ ਗੁਰੂ ਤੋਂ ਸਾਨੂੰ ਨਾਮ ਦੀ ਦਾਤ ਮਿਲਦੀ ਹੈ, ਨਾਮੇ ਵਡਿਆਈ। ਫਿਰ ਉਸ ਨਾਮ ਦੇ ਨਾਲ ਸਾਨੂੰ ਵਡਿਆਈ ਮਿਲਦੀ ਹੈ। ਇਤਿਹਾਸ ਦੇ ਵਿੱਚ ਨਿਗਾਹ ਮਾਰ ਕੇ ਦੇਖੀਏ, ਕਿੰਨੇ ਰਾਜੇ ਅੱਜ ਤੱਕ ਹੋਏ ਨੇ, ਕਿੱਡੇ ਕਿੱਡੇ ਵੱਡੇ ਡਾਕਟਰ ਹੋ ਕੇ ਇੱਥੋਂ ਚਲੇ ਗਏ। ਪਰ ਜਿਹੜਾ ਸਤਿਕਾਰ ਭਗਤਾਂ ਦਾ ਹੈ, ਜਿਹੜੀ ਬੰਦਗੀ ਉਹਨਾਂ ਨੇ ਕੀਤੀ ਹੈ, ਅੱਜ ਉਹਨਾਂ ਨੂੰ ਅਸੀਂ ਨਮਸਕਾਰਾਂ ਕਰ ਰਹੇ ਹਾਂ। ਵੱਡੇ ਵੱਡੇ ਪੜ੍ਹੇ ਲਿਖੇ ਲੋਕ ਵੀ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਮੱਥੇ ਟੇਕ ਰਹੇ। ਇਹ ਵਡਿਆਈ ਕਿਹਦੀ ਹੈ? ਨਾਮ ਦੀ। ਕਦੀ ਤੁਸੀਂ ਨਹੀਂ ਦੇਖਿਆ ਹੋਵੇਗਾ ਵੀ ਕਿਸੇ ਰਾਜੇ ਨੂੰ, ਕਿਸੇ ਦੁਨਿਆਵੀ ਪਦਵੀ ਵਾਲੇ ਨੂੰ ਜਾ ਕੇ ਕੋਈ ਮੱਥਾ ਟੇਕਦਾ ਹੋਵੇ, ਪਰ ਭਗਤ ਰਵਿਦਾਸ ਜੀ ਨੂੰ ਅੱਜ ਵੀ ਨਮਸਕਾਰਾਂ ਹੋ ਰਹੀਆਂ, ਕਬੀਰ ਸਾਹਿਬ ਨੂੰ ਅੱਜ ਵੀ ਸੰਸਾਰ ਮੱਥਾ ਟੇਕ ਰਿਹਾ ਹੈ, ਅੱਜ ਵੀ ਉਹਨਾਂ ਦੀ ਬਾਣੀ ਪੜ੍ਹ ਕੇ ਖੋਜਾਂ ਕੀਤੀਆਂ ਜਾ ਰਹੀਆਂ ਨੇ। ਏਡਾ ਪੱਖ ਜਿਹੜਾ ਗੁਰਬਾਣੀ ਦੇ ਵਿੱਚ ਹੈ, ਹੈਰਾਨ ਹੋ ਜਾਈਦਾ ਹੈ। ਕੈਸੀਆਂ ਵਿਗਿਆਨ ਦੀਆਂ ਗੱਲਾਂ, ਸਮਾਜ ਦੀਆਂ ਗੱਲਾਂ, ਸਾਡੇ ਸਰੀਰ ਦੇ ਬਾਰੇ, ਇਸ ਸ੍ਰਿਸ਼ਟੀ ਦੇ ਬਾਰੇ, ਐਸੀਆਂ ਬਾਤਾਂ ਨੇ ਜਿੱਥੇ ਜਾ ਕੇ ਸਾਇੰਸ ਵੀ ਰੁਕ ਜਾਂਦੀ ਹੈ, ਪਰ ਉਸ ਚੀਜ਼ ਨੂੰ ਅਸੀਂ ਖੋਜਣ ਦਾ ਯਤਨ ਹੀ ਨਹੀਂ ਕਰਦੇ। ਲੱਭਣਾ ਪੈਣਾ ਹੈ ਵੀ ਗੁਰੂ ਕੀ ਕਹਿ ਰਿਹਾ ਹੈ। ਗੁਰੂ ਦੇ ਕੋਲ ਉਹ ਚੀਜ਼ਾਂ ਨੇ, ਉਹ ਦਾਤਾਂ ਨੇ ਜਿਹੜੀਆਂ ਕਿਤੋਂ ਨਹੀਂ ਲੱਭਣੀਆਂ। ਸਾਰਾ ਸੰਸਾਰ ਅੱਜ ਰੋਗਾਂ ਦੇ ਵਿੱਚ ਪਿਆ ਹੋਇਆ, ਪਰ ਸੱਚ ਕਰਕੇ ਜਾਣਿਓ ਸਾਰੇ ਸੰਸਾਰ ਦੀ ਜੇ ਕਿਤੇ ਦਵਾਈ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ। ਕਿਸੇ ਦਾ ਕਦੀ ਕੋਈ ਸਵਾਲ ਹੋਵੇ ਤੁਸੀਂ ਜਦੋਂ ਮਰਜ਼ੀ ਵਿਚਾਰ ਕਰ ਸਕਦੇ ਹੋ ਵੀ ਗੁਰੂ ਵੈਦ ਕਿੱਦਾਂ ਹੈ, ਸੰਸਾਰ ਨੂੰ ਆਰਾਮ ਕਿੱਦਾਂ ਦੇ ਰਿਹਾ ਹੈ। ਠੀਕ ਹੈ ਅਸੀਂ ਲਾਹਾ ਨਹੀਂ ਲੈ ਰਹੇ, ਪਰ ਇਹ ਨਹੀਂ ਕਹਿ ਸਕਦੇ ਵੀ ਡਾਕਟਰ ਦੇ ਕੋਲ ਦਵਾਈ ਨਹੀਂ। ਦਵਾਈ ਤਾਂ ਹੈ ਪਰ ਮਨੁੱਖ ਨੂੰ ਲਾਹਾ ਲੈਣ ਦੀ ਜਾਚ ਨਹੀਂ ਆਈ। ਹੁਣ ਸਤਿਗੁਰੂ ਜੀ ਰਹਾਉ ਦੇ ਵਿੱਚ ਇਹ ਕਿਰਪਾ ਕਰ ਰਹੇ। ਉਸ ਤੋਂ ਅੱਗੇ ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਸਭ ਨਾਵੇਂ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ। ਪਾਤਸ਼ਾਹ ਕਹਿੰਦੇ ਸਾਰੀ ਸ੍ਰਿਸ਼ਟੀ, ਹਰ ਮਨੁੱਖ ਚਾਹੁੰਦਾ ਮੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਮੈਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ, ਪਰ ਕਹਿੰਦੇ ਜਿਸ ਉੱਤੇ ਉਹਦੀ ਕਿਰਪਾ ਹੁੰਦੀ ਹੈ ਨਾ ਇਹ ਦਾਤ ਉਹਨੂੰ ਮਿਲਦੀ ਹੈ, ਸਾਰੇ ਸੰਗਤ ਵਿੱਚ ਨਹੀਂ ਬਹਿ ਸਕਦੇ, ਇਹ ਦਾਤ ਉਹਨਾਂ ਦੇ ਹਿੱਸੇ ਵਿੱਚ ਆਉਂਦੀ ਹੈ ਜਿਹਦੇ ਉੱਤੇ ਉਹਦੀ ਕਿਰਪਾ ਹੋ ਜਾਵੇ। ਬਿਨ ਨਾਵੇਂ ਸਭ ਦੁੱਖ ਹੈ, ਸੁੱਖ ਤੇ ਜਿਸ ਮਨ ਵਸਾਏ। ਫਿਰ ਅਗਲੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਭਾਈ ਨਾਮ ਤੋਂ ਬਿਨਾਂ ਸਾਰੇ ਦੁਖੀ ਨੇ, ਨਾਨਕ ਦੁਖੀ ਆ ਸਭ ਸੰਸਾਰ। ਕਹਿੰਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਦੁਖੀ ਹੈ। ਸੁੱਖ ਤਿਸ, ਸੁੱਖ ਕਿਹਨੂੰ ਮਿਲਦਾ? ਜਿਸ ਮਨ ਵਸਾਏ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਨਾਮ ਨੂੰ ਵਸਾ ਦਿੰਦਾ ਉਹ ਸੁਖੀ ਹੋ ਜਾਂਦੇ ਨੇ। ਉਹ ਤੇ ਬੰਦ ਬੰਦ ਕਟਾ ਕੇ ਵੀ ਸੁਖੀ ਆ, ਉਹ ਤੇ ਚਰਖੜੀ ਤੇ ਚੜ੍ਹ ਕੇ ਵੀ ਸੁਖੀ ਆ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਆ ਗਿਆ। ਅੱਜ ਬੜੇ ਲੋਕ ਨੇ ਜਿਹੜੇ ਮਹਿਲਾਂ ਦੇ ਵਿੱਚ ਬੈਠੇ ਵੀ ਦੁਖੀ ਹੈ, ਸਾਰਾ ਕੁਝ ਹੈਗਾ ਫੇਰ ਵੀ ਬੜਾ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਤੂੰ ਬੇਅੰਤ ਦਿਆਲ ਹੈ, ਤੇਰੀ ਸਰਨਾਈ। ਇਸ ਕਰਕੇ ਇਹ ਪਾਤਸ਼ਾਹ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਤੂੰ ਬੇਅੰਤ ਹੈ, ਤੂੰ ਦਿਆਲੂ ਹੈ। ਗੁਰਪੂਰੇ ਤੇ ਪਾਈ ਹੈ ਨਾਮੇ ਵਡਿਆਈ ਰਹਾਉ। ਪੂਰੇ ਗੁਰੂ ਦੇ ਕੋਲੋਂ ਇਹ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਤੇ ਪਰਮੇਸ਼ਰ ਦੇ ਨਾਮ ਦੇ ਨਾਲ ਵਡਿਆਈ ਮਿਲਦੀ ਹੈ, ਸੰਸਾਰ ਦੇ ਵਿੱਚ ਬਖਸ਼ਿਸ਼ਾਂ ਹੁੰਦੀਆਂ ਨੇ। ਰਹਾਉ ਵਿਸ਼ਰਾਮ ਦੇ ਕੇ ਸਮਝਾਉਣਾ ਕਰਦੇ। ਅੰਤਰ ਬਾਹਰ ਏਕ ਹੈ, ਬਹੁਬਿਧ ਸ੍ਰਿਸ਼ਟ ਉਪਾਏ। ਤੇ ਅਗਲੀ ਪੰਕਤੀ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਹੇ ਪਰਮਾਤਮਾ ਅੰਤਰ ਬਾਹਰ ਏਕ ਹੈ, ਇੱਕ ਹੀ ਹੈ ਜਿਹੜਾ ਅੰਦਰ ਵੀ ਹੈ ਤੇ ਬਾਹਰ ਵੀ ਹੈ। ਕਿਉਂਕਿ ਜਿੱਥੋਂ ਗੁਰਬਾਣੀ ਦੀ ਆਰੰਭਤਾ ਹੁੰਦੀ ਹੈ ਸਭ ਤੋਂ ਪਹਿਲਾਂ ਮਹਾਰਾਜ ਨੇ ਏਕਾ ਵਰਤਿਆ, ਇੱਕ ਓਅੰਕਾਰ, ਵੀ ਇੱਕ ਹੀ ਹੈ, ਸਾਰੇ ਸਰੂਪਾਂ ਦੇ ਵਿੱਚ ਉਹ ਰਵ ਰਿਹਾ ਭਰਪੂਰ ਹੈ। ਪਾਤਸ਼ਾਹ ਕਹਿੰਦੇ ਅੰਤਰ ਬਾਹਰ, ਸਾਡੇ ਅੰਦਰ ਵੀ ਉਹੀ ਹੈ ਤੇ ਸਮੁੱਚੇ ਬ੍ਰਹਿਮੰਡ ਦੇ ਵਿੱਚ ਵੀ ਉਹੀ ਹੈ, ਕੋਈ ਦੂਜਾ ਹੈ ਹੀ ਨਹੀਂ। ਜੇ ਹੈ ਹੀ ਇੱਕ, ਫਿਰ ਸਾਡੇ ਮਨ ਦੇ ਵਿੱਚ ਦੁਬਧਾ ਕਿੱਥੋਂ ਪੈਦਾ ਹੋ ਗਈ, ਇਹ ਭਰਮ ਕਿੱਥੋਂ ਪੈਦਾ ਹੋ ਗਿਆ। ਬਹੁਬਿਧ ਸ੍ਰਿਸ਼ਟ ਉਪਾਈ, ਕਹਿੰਦੇ ਇਹ ਜਿੰਨੀ ਵੀ ਸ੍ਰਿਸ਼ਟੀ ਹੈ, ਜਿੰਨੇ ਵੀ ਖੰਡ ਬ੍ਰਹਿਮੰਡ ਨੇ, ਹੇ ਪਾਤਸ਼ਾਹ ਇਹ ਤੇਰੇ ਹੀ ਤੇ ਪੈਦਾ ਕੀਤੇ ਆ। ਕੇਵਲ ਸਾਡੀ ਧਰਤੀ ਥੋੜ੍ਹੀ ਹੈ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਸੂਰਜ ਨੇ, ਕਿੰਨੇ ਚੰਦਰਮੇ ਨੇ, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇ। ਅੰਤਰ ਬਾਹਰ ਏਕ ਹੈ, ਪਰ ਹਰ ਜਗ੍ਹਾ ਤੂੰ ਇੱਕ ਹੀ ਹੈ, ਹਰ ਸਾਰਿਆਂ ਦੇ ਵਿੱਚ ਵਸਿਆ ਹੋਇਆ। ਬਹੁਬਿਧ ਸ੍ਰਿਸ਼ਟ ਉਪਾਈ, ਕਹਿੰਦੇ ਇਹ ਜਿੰਨੀ ਵੀ ਸ੍ਰਿਸ਼ਟੀ ਹੈ, ਅਨੇਕਾਂ ਤਰ੍ਹਾਂ ਦਾ ਇਹ ਰਚਨ ਜਿਹੜਾ ਰਚਿਆ ਹੈ, ਇਹ ਤੇਰੀ ਹੀ ਪੈਦਾ ਕੀਤੀ ਹੋਈ ਹੈ। ਹੁਕਮੇ ਕਾਰ ਕਰਾਏਂਦਾ, ਦੂਜਾ ਕਿਸ ਕਹੀਏ ਭਾਈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਅਕਾਲ ਪੁਰਖ ਆਪ ਹੀ ਹੁਕਮ ਦੇ ਵਿੱਚ ਇਹ ਕਾਰ ਕਰਾ ਰਿਹਾ ਸਾਰਿਆਂ ਦੇ ਕੋਲ, ਇਹ ਸਾਰਾ ਉਹਦਾ ਹੁਕਮ ਵਰਤ ਰਿਹਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਦੂਜਾ ਕਿਸ ਕਹੀਏ ਭਾਈ, ਕਹਿੰਦੇ ਦੂਜਾ ਕਿਹੜਾ ਜਿਹਨੂੰ ਜਾ ਕੇ ਆਖੀਏ, ਜੇ ਹੈ ਹੀ ਇੱਕ ਤੁਧ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋਏ। ਬੁੱਝਣਾ ਅਬੁੱਝਣਾ ਤੁਧ ਕੀਆ, ਇਹ ਤੇਰੀ ਸਰਕਾਰ। ਹੇ ਸੱਚੇ ਪਾਤਸ਼ਾਹ, ਕਈ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇਸ ਸੱਚ ਨੂੰ ਬੁੱਝ ਲੈਂਦੇ ਆ, ਜੇ ਕੋ ਬੁੱਝੇ ਹੋਵੇ ਸਚਿਆਰ। ਜਿਹੜੇ ਬੁੱਝ ਲੈਂਦੇ ਨੇ ਉਹ ਸਚਿਆਰ ਹੋ ਜਾਂਦੇ ਨੇ, ਉਹਨਾਂ ਨੂੰ ਸੱਚ ਦੀ ਸਮਝ ਆ ਜਾਂਦੀ ਹੈ। ਮਹਾਰਾਜ ਕਹਿੰਦੇ ਕਈ ਬੁੱਝ ਲੈਂਦੇ ਨੇ ਬੁੱਝਣਾ, ਅਬੁੱਝਣਾ ਤੋਂ ਭਾਵ ਹੈ ਕਈ ਨਹੀਂ ਬੁੱਝਦੇ, ਕਈ ਸਾਰੀ ਉਮਰ ਬੇਸਮਝ ਰਹਿੰਦੇ ਆ, ਉਹਨਾਂ ਨੂੰ ਸੱਚ ਦੀ ਸਮਝ ਹੀ ਨਹੀਂ ਆਉਂਦੀ ਵੀ ਪਰਮਾਤਮਾ ਕਿੱਥੇ ਹੈ, ਇਹ ਸੰਸਾਰ ਕਿੰਨੇ ਪੈਦਾ ਕੀਤਾ। ਪਾਤਸ਼ਾਹ ਕਹਿੰਦੇ ਕਈ ਉਹਨੂੰ ਸਮਝ ਲੈਂਦੇ ਨੇ, ਸੱਚ ਨੂੰ ਬੁੱਝ ਲੈਂਦੇ ਨੇ, ਕਈ ਨਹੀਂ ਬੁੱਝਦੇ। ਇਹ ਸਾਰੀ ਤੇਰੀ ਖੇਡ ਹੈ, ਸਾਰਿਆਂ ਦੇ ਸਿਰ ਦੇ ਉੱਤੇ ਤੇਰੀ ਕਾਰ ਚੱਲ ਰਹੀ ਹੈ। ਇੱਕ ਨਾ ਬਖਸ਼ ਹੈ ਮੇਲ ਲਹਿ, ਇੱਕ ਦਰਗਾਹ ਹੈ ਮਾਰ ਕੱਢੇ ਘੁੜਿਆਰ। ਅਤੇ ਪਾਤਸ਼ਾਹ ਕਹਿੰਦੇ ਇੱਕ ਨਾ ਤੂੰ ਬਖਸ਼ਿਸ਼ ਕਰਕੇ ਮੇਲ ਲੈਂਦਾ, ਕਈ ਉਹ ਨੇ ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈਂਦਾ, ਸੱਤ ਸੰਗਤ ਦੇ ਵਿੱਚ ਮਿਲਾ ਲੈਂਦਾ। ਇੱਕ ਉਹ ਨੇ ਜਿਨ੍ਹਾਂ ਨੂੰ ਆਪਣੇ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੰਦਾ। ਕੂੜਿਆਰ ਭਾਵ ਜਿਹੜੇ ਕੂੜੇ ਹੈ, ਯਾਦ ਰੱਖਿਓ ਜਿਹੜਾ ਮਨੁੱਖ ਕੂੜਾ ਹੈ, ਝੂਠ 'ਤੇ ਚੱਲਣ ਵਾਲਾ ਹੈ, ਭੈੜੀਆਂ ਆਦਤਾਂ ਦੇ ਵਿੱਚ ਖੁੱਭਿਆ ਹੋਇਆ, ਉਹਨੂੰ ਸੰਗਤ ਕਦੀ ਚੰਗੀ ਨਹੀਂ ਲੱਗਦੀ। ਸਮਝ ਲਓ ਵੀ ਉਹਨਾਂ ਨੂੰ ਧੱਕਾ ਮਾਰਿਆ ਹੋਇਆ, ਉਹ ਸੰਸਾਰ ਦੇ ਵਿੱਚ ਬੁਰਾਈਆਂ ਕਰ ਰਹੇ ਨੇ, ਮਾੜੇ ਕੰਮ ਕਰ ਰਹੇ ਆ। ਜਪਜੀ ਸਾਹਿਬ ਦੇ ਵਿੱਚ ਵੀ ਸਤਿਗੁਰੂ ਆਖਦੇ ਨੇ, ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਕਹਿੰਦੇ ਬੜੇ ਐਸੇ ਆ, ਘਰ ਦੇ ਵਿੱਚ ਇੱਕ ਪਾਠ ਕਰਦਾ ਅਤੇ ਪੰਜ ਜਾਣੇ ਉਹਦਾ ਵਿਰੋਧ ਕਰਨ ਵਾਲੇ ਵੀ ਤੂੰ ਬਾਣੀ ਕਿਉਂ ਪੜ੍ਹਦਾ। ਬੜੇ ਤਰ੍ਹਾਂ ਦੇ ਸਾਨੂੰ ਇਸ ਤਰ੍ਹਾਂ ਦੇ ਮਿਲਦੇ ਆ ਵੀ ਸਾਡਾ ਵਿਰੋਧ ਹੁੰਦਾ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ। ਇੱਕ ਉਹ ਨੇ ਜਿਹੜੇ ਅਸੰਖ ਜਪ ਅਸੰਖ ਪਾਓ, ਨਾਮ ਜਪਣ ਵਾਲੇ ਨੇ, ਬੰਦਗੀ ਕਰਨ ਵਾਲੇ ਨੇ। ਅਤੇ ਨਾਲ ਹੀ ਮੇਰੇ ਸਾਹਿਬ ਆਖਦੇ ਨੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਉਹ ਵੀ ਬਹੁਤ ਨੇ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਏ ਆ, ਜਿਹੜੇ ਨਾਮ ਜਪਣ ਵਾਲਿਆਂ ਨੂੰ ਵੀ ਮਾੜਾ ਕਹਿੰਦੇ ਆ। ਪਾਤਸ਼ਾਹ ਕਹਿੰਦੇ ਕੁਝ ਉਹ ਨੇ ਜਿਨ੍ਹਾਂ ਦੇ ਉੱਤੇ ਤੇਰੀ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ। ਅਤੇ ਇੱਕ ਉਹ ਨੇ ਜਿਨ੍ਹਾਂ ਨੂੰ ਮਾਰ ਕੇ ਆਪਣੇ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਘਰ ਚੰਗਾ ਨਹੀਂ ਲੱਗਦਾ। ਇੱਕ ਧੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ। ਅਤੇ ਪਾਤਸ਼ਾਹ ਕਹਿੰਦੇ ਇੱਕ ਉਹ ਨੇ ਜਿਨ੍ਹਾਂ ਨੂੰ ਧੁਰ ਤੋਂ ਤੂੰ ਪਾਵਨ ਅਤੇ ਪਵਿੱਤਰ ਬਣਾਇਆ, ਜਿਨ੍ਹਾਂ ਦਾ ਜੀਵਨ ਬਹੁਤ ਸੋਹਣਾ ਬਣਾ ਦਿੱਤਾ ਹੈ। ਪਰਮੇਸ਼ਰ ਨੇ ਆਪਣੇ ਨਾਮ ਦੀ ਦਾਤ ਦੇ ਕੇ ਗੁਰੂ ਦੇ ਰਾਹੀਂ ਉਹਨਾਂ ਦੇ ਜੀਵਨ ਨੂੰ ਸਵਾਰ ਦਿੱਤਾ ਹੈ, ਤੁਧ ਨਾਮੇ ਲਾਏ, ਉਹਨਾਂ ਨੂੰ ਨਾਮ ਜਪਣ ਦੇ ਵਿੱਚ ਲਾ ਦਿੱਤਾ ਹੈ। ਉਹ ਬੰਦਗੀ ਕਰਦੇ ਨੇ, ਪਰਮਾਤਮਾ ਨੂੰ ਸਿਮਰਦੇ ਆ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਨ, ਗੁਰ ਸੇਵਾ ਤੇ ਸੁਖ ਉਪਜੈ ਸੱਚਾ ਸ਼ਬਦ ਬੁਝਾਏ। ਇਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਗੁਰੂ ਦੀ ਸੇਵਾ ਦੇ ਵਿੱਚੋਂ ਫਿਰ ਉਹਨਾਂ ਨੂੰ ਸੁੱਖ ਮਿਲਦਾ। ਯਾਦ ਰੱਖਿਓ ਜੇ ਸੁੱਖ ਲੈਣਾ, ਮਹਾਰਾਜ ਕਹਿੰਦੇ ਸੁੱਖ ਕਿੱਥੇ ਹੈ, ਪਰਮਾਤਮਾ ਦੇ ਸਿਮਰਨ ਦੇ ਵਿੱਚ। ਤੇ ਦੁੱਖ ਕਿੱਥੇ ਹੈ, ਹਰ ਕੇ ਨਾਮ ਬਿਨਾਂ ਦੁੱਖ ਪਾਵੇ। ਕਹਿੰਦੇ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਉੱਥੇ ਦੁੱਖ ਹੀ ਦੁੱਖ ਹੈ, ਜਿੱਥੇ ਪਰਮਾਤਮਾ ਦੀ ਯਾਦ ਹੈ ਉੱਥੇ ਸੁੱਖ ਹੀ ਸੁੱਖ ਹੈ। ਗੁਰ ਸੇਵਾ ਤੇ ਸੁੱਖ ਉਪਜੈ ਸੱਚਾ ਸ਼ਬਦ ਬੁਝਾਏ। ਤੇ ਗੁਰੂ ਕਿਰਪਾ ਕਰਦਾ ਹੈ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਕੇ ਉਹਨਾਂ ਨੂੰ ਸੱਚਾ ਸੁੱਖ ਦੇ ਦਿੰਦਾ ਹੈ, ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਆ। ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾਮ ਹੋ ਆਪ ਖਵਾਏ। ਤੇ ਸਤਿਗੁਰੂ ਕਿਰਪਾ ਕਰਦੇ ਨੇ, ਇੱਕ ਉਹ ਨੇ ਕੁਚਲ ਨੇ ਭਾਵ ਕੁਚੀਲ, ਜਿਹੜੇ ਮਨ ਕਰਕੇ ਗੰਦੇ ਰਹਿੰਦੇ ਆ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਹੈ, ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਬਖਸ਼ਿਸ਼ ਨਹੀਂ ਆਉਂਦੀ। ਉਹ ਪਰਮਾਤਮਾ ਦੇ ਨਾਮ ਤੋਂ ਕਹਿੰਦੇ ਟੁੱਟੇ ਹੋਏ ਨੇ, ਤੇ ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ, ਕੁਚੀਲ ਜੀਵਨ ਹੁੰਦਾ ਹੈ, ਗੰਦਾ ਜੀਵਨ ਹੁੰਦਾ ਹੈ, ਜਿਹੜੇ ਚਾਲ ਤੋਂ ਬੇਚਾਲੇ ਹੋ ਗਏ ਆ, ਕੁਚੀਲ, ਜਿਨ੍ਹਾਂ ਨੇ ਆਪਣੀ ਪਰਮੇਸ਼ਰ ਦੇ ਨਾਮ ਵਾਲੀ ਉਹਦੇ ਹੁਕਮ ਦੇ ਵਿੱਚ ਚੱਲਣ ਵਾਲੀ ਜਿਹੜੀ ਚਾਲ ਹੈ ਉਹ ਛੱਡ ਦਿੱਤੀ ਹੈ। ਤੇ ਉਹ ਮਹਾਰਾਜ ਕਹਿੰਦੇ ਫਿਰ ਭਟਕਦੇ ਫਿਰਦੇ ਨੇ, ਡਾਵਾਂਡੋਲ ਰਹਿੰਦੇ ਨੇ ਸੰਸਾਰ ਦੇ ਵਿੱਚ। ਨਾਮ ਉਹ ਆਪ ਖਵਾਏ, ਕਿਉਂਕਿ ਪਰਮੇਸ਼ਰ ਨੇ ਆਪਣੇ ਨਾਮ ਤੋਂ ਉਹਨਾਂ ਨੂੰ ਖਵਾਇਆ ਹੋਇਆ, ਪਰਮੇਸ਼ਰ ਦੇ ਨਾਮ ਤੋਂ ਉਹ ਟੁੱਟੇ ਹੋਏ ਆ। ਨਾ ਉਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰ ਹੈ ਉਤਵਤਾਏ। ਤੇ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਜੀਵਨ ਦੀ ਸਫਲਤਾ ਵੀ ਪ੍ਰਾਪਤ ਨਹੀਂ ਹੁੰਦੀ। ਹੁਣ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਚਿੱਤ ਹੀ ਨਹੀਂ ਜੋੜਿਆ ਉਹਨਾਂ ਨੂੰ ਜੀਵਨ ਦੀ ਕਹਿੰਦੇ ਸਫਲਤਾ ਪ੍ਰਾਪਤ ਨਹੀਂ ਹੋਈ। ਸਿੱਧ ਤੋਂ ਭਾਵ ਹੈ ਉਹ ਜੀਵਨ ਦੇ ਵਿੱਚ ਕਦੀ ਸਫਲ ਨਹੀਂ ਹੁੰਦੇ। ਜਿਹੜਾ ਪਰਮਾਤਮਾ ਦੇ ਨਾਮ ਤੋਂ ਟੁੱਟਿਆ ਆ ਉਹ ਧਰਮ ਦੇ ਵਿੱਚ ਪਰਮਾਤਮਾ ਦੀ ਯਾਦ ਦੇ ਵਿੱਚ ਜਿਹੜੇ ਨਹੀਂ ਜੁੜੇ, ਮਹਾਰਾਜ ਕਹਿੰਦੇ ਨਾ ਉਹਨ ਸਿੱਧ ਨਾ ਬੁੱਧ ਹੈ, ਨਾ ਉਹਨਾਂ ਦੇ ਕੋਲ ਚੰਗੀ ਮੱਤ ਹੈ, ਨਾ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਹੈ, ਨਾ ਸੰਜਮੀ, ਨਾ ਉਹ ਮਰਿਆਦਾ ਦੇ ਵਿੱਚ ਆਏ, ਨਾ ਕਦੀ ਅੱਖਾਂ ਨੂੰ ਦੇਖਣ ਦੀ ਜਾਂਚ ਆਈ ਵੀ ਚੰਗਾ ਦੇਖਣਾ ਸੀ, ਚੰਗਾ ਸੁਣਨਾ ਸੀ, ਚੰਗਾ ਬੋਲਣਾ ਸੀ, ਪਰ ਜੀਵਨ ਅਤੇ ਵਿਕਾਰਾਂ ਦੇ ਵਿੱਚ ਪੈ ਗਏ। ਫਿਰ ਹੈ ਉਹ ਤਪਤਾਏ, ਭਾਵ ਉਹ ਸਾਰਾ ਦਿਨ ਡਾਵਾਂਡੋਲ ਹੀ ਭੱਜੇ ਫਿਰਦੇ ਆ, ਵਿਕਾਰਾਂ ਦੇ ਵਿੱਚ ਖਚਤ ਨੇ, ਅਤੇ ਇਹੀ ਉਹਨਾਂ ਦਾ ਜੀਵਨ ਬਣ ਗਿਆ। ਨਦਰ ਕਰੇ ਜਿਸ ਆਪਣੀ ਤਿਸਨੋਂ ਭਾਵ ਨਹੀਂ ਲਾਏ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਨਦਰ ਹੋ ਜਾਵੇ ਨਾ, ਕਿਰਪਾ ਹੋ ਜਾਵੇ ਉਹਨਾਂ ਦੇ ਅੰਦਰ, ਫਿਰ ਪਰਮਾਤਮਾ ਗੁਰੂ ਦੇ ਰਾਹੀਂ ਸ਼ਰਧਾ ਪੈਦਾ ਕਰ ਦਿੰਦਾ ਹੈ। ਤਿਸ ਨੂੰ ਭਾਵ ਨਹੀਂ ਲਾਏ, ਭਾਵ ਉਹਨਾਂ ਨੂੰ ਸ਼ਰਧਾ ਦੇ ਵਿੱਚ ਨਾਮ ਜਪਣ ਦੇ ਵਿੱਚ ਲਾ ਦਿੰਦਾ ਹੈ। ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾ ਹੈ। ਅਤੇ ਪਾਤਸ਼ਾਹ ਕਹਿੰਦੇ ਜਦੋਂ ਉਹ ਪਰਮਾਤਮਾ ਦੇ ਨਿਰਮਲ ਸ਼ਬਦ ਨੂੰ ਸੁਣਦੇ ਆ, ਗੁਰਬਾਣੀ ਨੂੰ ਸੁਣਨ ਲੱਗ ਜਾਂਦੇ ਹਨ, ਮਨ ਨਿਰਮਲ, ਨਿਰਮਲ ਤੋਂ ਭਾਵ ਹੈ ਮੈਲ ਤੋਂ ਰਹਿਤ, ਗੁਰੂ ਉਹਨਾਂ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਉਹ ਸ਼ਬਦ ਨੂੰ ਸੁਣਨ ਲੱਗ ਜਾਂਦੇ ਨੇ, ਗੁਰਬਾਣੀ ਨੂੰ ਸੁਣਨ ਲੱਗ ਜਾਂਦੇ ਨੇ। ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦੇ ਵਿੱਚ ਸਤ ਸੰਤੋਖ ਅਤੇ ਸੰਜਮ ਆ ਜਾਂਦਾ ਹੈ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੈ ਮਨ। ਪਰ ਇਹ ਸਤ ਸੰਤੋਖ ਅਤੇ ਮਰਿਆਦਾ ਵਾਲਾ ਜੀਵਨ ਕਿੱਥੇ ਆਉਂਦਾ ਹੈ? ਪਾਤਸ਼ਾਹ ਕਹਿੰਦੇ ਜਿੱਥੇ ਪਰਮਾਤਮਾ ਦਾ ਸ਼ਬਦ ਆ ਜਾਂਦਾ ਹੈ, ਪਰਮੇਸ਼ਰ ਦਾ ਨਾਮ ਆ ਜਾਂਦਾ ਹੈ। ਲੇਖਾ ਪੜ ਨਾ ਪਹੁੰਚੀ ਹੈ, ਕਥ ਕਹਿਣਾ ਅੰਤ ਨਾ ਪਾਏ। ਅਤੇ ਪਾਤਸ਼ਾਹ ਕਹਿੰਦੇ ਇੱਕ ਗੱਲ ਯਾਦ ਰੱਖਿਓ ਵੀ ਪਰਮਾਤਮਾ ਦੇ ਨਾਲ ਹਿਸਾਬ ਕਿਤਾਬ ਕੀਤੇ ਆ, ਉਹਦੇ ਦਰ 'ਤੇ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਕੋਈ ਆਖੇ ਨਾ ਵੀ ਸ਼ਾਇਦ ਮੈਂ ਪਰਮਾਤਮਾ ਦਾ ਬਹੁਤਾ ਨਾਮ ਜਪਾਂ ਜਾਂ ਲੇਖਾ ਜੋਖਾ ਕਰਾਂ ਜਾਂ ਗਿਣਤੀਆਂ ਮਿਣਤੀਆਂ ਕਰਨ ਲੱਗ ਜਾਵਾਂ ਵੀ ਮੈਂ ਤਾਂ ਇੰਨਾ ਨਾਮ ਜਪਦਾ ਹਾਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਪਰਮਾਤਮਾ ਦਾ ਉਹਦੀਆਂ ਸਿਫਤਾਂ ਕਰਨ ਦੇ ਨਾਲ ਅਸੀਂ ਅੰਤ ਨਹੀਂ ਪਾ ਸਕਦੇ ਕਿਉਂਕਿ ਉਹ ਬੇਅੰਤ ਹੈ। ਅਸੀਂ ਉਹਦੇ ਗੁਣਾਂ ਨੂੰ ਕਦੀ ਗਿਣਤੀ ਵਿੱਚ ਨਹੀਂ ਲਿਆ ਸਕਦੇ। ਮਹਾਰਾਜ ਕਹਿੰਦੇ ਹਿਸਾਬ ਕਰਨ ਦੇ ਨਾਲ ਲੇਖਾ ਪੜ੍ਹ ਨਾ ਪਹੁੰਚੀਏ। ਕੋਈ ਆਖੇ ਵੀ ਸ਼ਾਇਦ ਮੈਂ ਹਿਸਾਬ ਕਰਕੇ ਲੇਖਾ ਕਰਕੇ ਵੀ ਮੇਰੇ ਗੁਣਾਂ ਜਿਹੜੇ ਮਾਫ ਹੋ ਜਾਣਗੇ, ਕਥ ਕਹਿਣੇ ਅੰਤ ਨਾ ਪਾਏ। ਕਹਿੰਦੇ ਕਹਿ ਕਹਿ ਕੇ ਉਹਦੇ ਗੁਣਾਂ ਦੀ ਵਿਚਾਰ ਕਰ ਕਰਕੇ ਵੀ ਕੋਈ ਮਨੁੱਖ ਆਖੇ ਵੀ ਸ਼ਾਇਦ ਮੈਂ ਉੱਥੋਂ ਤੱਕ ਪਹੁੰਚ ਜਾਵਾਂ, ਮਹਾਰਾਜ ਕਹਿੰਦੇ ਇਹ ਵੀ ਸੰਭਵ ਨਹੀਂ। ਇਹ ਤੇ ਪ੍ਰੇਮ ਦੀ ਖੇਡ ਹੈ। ਜਿਹੜੇ ਪਰਮਾਤਮਾ ਦੇ ਨਾਲ ਪਿਆਰ ਕਰਦੇ ਨੇ ਉਹਦੇ ਦਰ ਤੇ ਪ੍ਰਵਾਨ ਹੋ ਜਾਂਦੇ ਆ। ਗੁਰ ਤੇ ਕੀਮਤ ਪਾਈ ਹੈ, ਸਤ ਸ਼ਬਦ ਸੋਝੀ ਪਾਏ। ਹੁਣ ਸਤਿਗੁਰੂ ਜੀ ਰਸਤਾ ਦੱਸਦੇ ਨੇ, ਕਹਿੰਦੇ ਪਰਮਾਤਮਾ ਦੇ ਦਰ ਤੇ ਕਿਹੜੇ ਪ੍ਰਵਾਨ ਹੁੰਦੇ ਨੇ? ਗੁਰ ਤੇ ਕੀਮਤ ਪਾਈ ਹੈ, ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਜਿਹੜੀ ਕੀਮਤ ਹੈ ਉਹ ਸਮਝ ਆਉਂਦੀ ਹੈ। ਸੱਚ ਸ਼ਬਦ ਸੋਝੀ ਪਾਏ, ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਉਹਦੇ ਸ਼ਬਦ ਦੇ ਨਾਲ ਜੋੜ ਦਿੰਦਾ ਹੈ, ਫਿਰ ਉਹਨਾਂ ਨੂੰ ਸੋਝੀ ਮਿਲਦੀ ਹੈ। ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ। ਅਤੇ ਸਤਿਗੁਰੂ ਅਖੀਰਲੀਆਂ ਪੰਕਤੀਆਂ ਅੰਦਰ ਕਿਰਪਾ ਕਰਦੇ ਨੇ, ਕਹਿੰਦੇ ਹੇ ਭਾਈ ਕੀ ਕਰ, ਇਹ ਜਿਹੜਾ ਮਨ ਤੈਨੂੰ ਉਹਨੇ ਦਿੱਤਾ ਆ ਨਾ, ਇਹ ਜਿਹੜੀ ਦੇਹੀ ਉਹਨੇ ਦਿੱਤੀ ਹੈ, ਇਹਦੀ ਖੋਜ ਕਰਿਆ ਕਰ, ਆਪਣੇ ਅੰਦਰ ਝਾਤ ਮਾਰਿਆ ਕਰ ਵੀ ਅਸੀਂ ਕੀ ਕਰ ਰਹੇ ਹਾਂ ਅਤੇ ਗੁਰੂ ਕੀ ਕਹਿ ਰਿਹਾ। ਬਸ ਇਹੀ ਇੱਕ ਤਰੀਕਾ ਹੈ ਵੀ ਨਾਮ ਜਪਦਿਆਂ ਸ਼ਬਦ ਦੇ ਨਾਲ ਆਪਣੇ ਅੰਦਰਲੀ ਖੋਜ ਜ਼ਰੂਰ ਕਰਨੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜਿਨ੍ਹਾਂ ਨੇ ਕਹਿੰਦੇ ਆਪਣੇ ਅੰਤਸ਼ਕਰਨ ਦੇ ਵਿੱਚ ਨਿਗਾਹ ਮਾਰੀ ਆ ਨਾ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣ ਰੇ ਗਿਰਵਾਨ ਮਹਿ ਸਿਰ ਨੀਵਾਂ ਕਰ ਦੇਖ, ਕਹਿੰਦੇ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰਾਂਗੇ ਨਾ, ਕਹੋ ਨਾਨਕ ਬਿਨ ਆਪਾ ਜੀਨਾ ਮਿਟੈ ਨਾ ਭਰਮ ਕੀ ਕਾਏ, ਫਿਰ ਸਾਡਾ ਜਿਹੜਾ ਅੰਦਰਲਾ ਭਰਮ ਹੈ ਉਹ ਖਤਮ ਹੋ ਸਕਦਾ ਹੈ। ਇਹ ਮਨ ਦੇਹੀ ਸੋਧ ਤੋਂ ਗੁਰ ਸ਼ਬਦ ਵਿਚਾਰ ਅਤੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਇਹ ਜਿਹੜਾ ਤੇਰਾ ਮਨ ਹੈ ਨਾ ਇਹਨੂੰ ਖੋਜਿਆ ਕਰ, ਇਸ ਦੇਹੀ ਨੂੰ ਸੋਧ, ਕਿਉਂਕਿ ਅੱਜ ਮਨ ਵੀ ਮੈਲਾ ਹੋ ਚੁੱਕਿਆ ਅਤੇ ਦੇਹੀ ਵੀ ਮੈਲੀ ਹੋਈ ਪਈ ਹੈ। ਮਨ ਮੈਲਾ, ਸਭ ਕੁਛ ਮੈਲਾ, ਅਤੇ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਆਪਣੇ ਮਨ ਦੇ ਵਿੱਚ ਝਾਤ ਮਾਰਾਂਗੇ ਵੀ ਜੇ ਗੁਰੂ ਕਹਿ ਰਿਹਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਫਿਰ ਨਿਗਾਹ ਕੀ ਮਾਰਨੀ ਹੈ ਕਿ ਮੈਂ ਇਹ ਕੰਮ ਤਾਂ ਨਹੀਂ ਕਰ ਰਿਹਾ। ਜੇ ਸਤਿਗੁਰੂ ਕਹਿ ਰਹੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ, ਤਾਂ ਫਿਰ ਦੇਖਣਾ ਪੈਣਾ ਵੀ ਮੇਰੇ ਅੰਦਰ ਗੁੱਸਾ ਤਾਂ ਨਹੀਂ ਕਿਤੇ ਵੱਧਦਾ ਜਾ ਰਿਹਾ, ਮੈਂ ਜਣੇ ਖਣੇ ਨਾਲ ਲੜਦਾ ਤਾਂ ਨਹੀਂ ਫਿਰਦਾ। ਜੇ ਗੁਰੂ ਕਹਿ ਰਿਹਾ ਵੀ ਲੋਭ ਮਾੜਾ, ਫਿਰ ਅੰਦਰ ਥਰਮਾਮੀਟਰ ਲਾ ਕੇ ਦੇਖਣਾ ਵੀ ਕਿ ਮੇਰੇ ਅੰਦਰ ਲੋਭ ਤਾਂ ਨਹੀਂ। ਜੇ ਗੁਰੂ ਕਹਿ ਰਿਹਾ ਧੀਰਜ ਰੱਖਣਾ ਪੇਸ਼ੈਂਸ ਰੱਖਣੀ ਹੈ, ਫਿਰ ਦੇਖਣਾ ਪੈਣਾ ਮੈਂ ਤਾਂ ਘਬਰਾਹਟ ਵਿੱਚ ਨਹੀਂ ਆ ਜਾਂਦਾ, ਮਾੜੀ ਮਾੜੀ ਗੱਲ 'ਤੇ ਝਗੜਾ ਤਾਂ ਨਹੀਂ ਕਰਦਾ। ਇਹਦਾ ਮਤਲਬ ਹੈ ਵੀ ਗੁਰੂ ਦੇ ਜਿਹੜੇ ਗੁਣ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀ, ਉਹਨਾਂ ਗੁਣਾਂ ਨੂੰ ਧਾਰਨ ਕਰਨਾ, ਵਿਨ ਗੁਣ ਕੀਤੇ ਭਗਤ ਨਾ ਹੋਏ। ਠੀਕ ਹੈ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰ ਵੀ ਕਰਦੇ ਹਾਂ, ਪਰ ਜੇ ਉਹਦੇ ਗੁਣਾਂ ਨੂੰ ਧਾਰਨ ਨਹੀਂ ਨਾ ਕਰਦੇ, ਪ੍ਰੈਕਟੀਕਲ ਨਹੀਂ ਕਰਦੇ ਸ਼ਬਦ ਦਾ, ਤਾਂ ਸਮਝੋ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ। ਨਾ ਅੰਦਰੋਂ ਲੋਭ ਗਿਆ, ਨਾ ਹੰਕਾਰ ਗਿਆ, ਨਿੰਦਿਆ ਵੀ ਕਰੀ ਜਾਂਦੇ ਹਾਂ, ਚੁਗਲੀ ਵੀ ਹੋਈ ਜਾਂਦੀ, ਉਸ ਤੋਂ ਨਿੰਦਾ ਦੋ ਬਵਰਜਤ। ਮਹਾਰਾਜ ਕਹਿੰਦੇ ਕਹੋ ਗੁਸਾਈ ਮਿਲੀਏ ਕਿਹੇ ਜੋ ਬਵਰਜਤ ਤੇ ਸਿਉ ਨਹੀਂ। ਕਹਿੰਦੇ ਭਾਈ ਰੱਬ ਨੂੰ ਕਿੱਦਾਂ ਮਿਲਾਂਗੇ, ਜਿਹਨਾਂ ਗੱਲਾਂ ਤੋਂ ਰੋਕਿਆ ਸੀ ਉਹ ਸਾਰੇ ਕੰਮ ਤੇ ਤੂੰ ਕਰੀ ਜਾਂਦਾ, ਉਸਤਤ ਵੀ ਕਰੀ ਜਾਂਦਾ, ਨਿੰਦਿਆ ਵੀ ਕਰੀ ਜਾਂਦਾ, ਮਾੜੇ ਕੰਮ ਸਾਰੇ ਕਰੀ ਜਾਂਦਾ। ਹੁਣ ਸਤਿਗੁਰੂ ਕੀ ਆਖਦੇ ਨੇ, ਕਹਿੰਦੇ ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਐ ਗੁਰ ਕੈ ਹੇਤ ਅਪਾਰ। ਹੁਣ ਇਸ ਤਰ੍ਹਾਂ ਸਤਿਗੁਰੂ ਜੀ ਅਖੀਰਲੀ ਪੰਕਤੀ ਅੰਦਰ ਕਿਰਪਾ ਕਰਦੇ ਆ, ਕਹਿੰਦੇ ਇਹ ਮਨ ਇਹ ਦੇਹੀ ਨੂੰ ਖੋਜਣਾ ਕਰ ਭਾਈ, ਇਹਦੀ ਖੋਜ ਕਰ, ਇਹਦੇ ਵਿੱਚ ਬੜਾ ਕੁਝ ਹੈ। ਸੱਚ ਹੈ ਪਿਆਰਿਓ, ਜੋ ਬ੍ਰਹਿਮੰਡ ਦੇ ਵਿੱਚ ਸਾਨੂੰ ਦਿਸ ਰਿਹਾ ਨਾ, ਜਿੰਨੀ ਜਨਸੰਖਿਆ, ਜਿੰਨੇ ਲੋਕ ਸਾਨੂੰ ਦਿਖਾਈ ਦੇ ਰਹੇ ਆ, ਸਾਡੇ ਅੰਦਰ ਜਿਹੜੇ ਸੈੱਲ ਨੇ, ਜਿਹੜੇ ਟਿਸ਼ੂ ਨੇ, ਹਾਂਜੀ, ਸਾਡੇ ਅੰਦਰ ਜਿਹੜੀ ਸਾਡੀ ਅੰਦਰਲੀਆਂ ਕਲੋਨੀਆਂ ਵਸੀਆਂ ਹੋਈਆਂ ਨੇ, ਕਿਤੇ ਮੈਡੀਕਲ ਸਾਇੰਸ ਦੇ ਨਾਲ ਜਿਹੜੇ ਸੰਬੰਧਿਤ ਨੇ ਉਹਨਾਂ ਨੂੰ ਪਤਾ ਹੋਵੇਗਾ, ਸਾਡੇ ਅੰਦਰ ਨੈਗੇਟਿਵ ਅਤੇ ਪੋਜ਼ਿਟਿਵ ਜੋ ਕੁਝ ਵੀ ਵਸਿਆ ਹੋਇਆ ਉਹ ਬ੍ਰਹਿਮੰਡ ਦੇ ਨਾਲ ਮੇਲ ਖਾਂਦਾ ਹੈ। ਜਿੰਨਾ ਪਾਣੀ ਬਾਹਰ ਹੈ ਸਾਡੀ ਬਾਡੀ ਵਿੱਚ ਵੀ ਪਰਸੈਂਟੇਜ ਪਾਣੀ ਦੀ ਸਾਨੂੰ ਨਜ਼ਰ ਆਵੇਗੀ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਇਸ ਕਰਕੇ ਸਤਿਗੁਰੂ ਜੀ ਨੇ ਉਹ ਗੱਲਾਂ ਕੀਤੀਆਂ ਨੇ ਜਿਨ੍ਹਾਂ ਦੀ ਖੋਜ ਅੱਜ ਬਹੁਤ ਜ਼ਰੂਰੀ ਹੈ, ਫਿਰ ਹੀ ਅਸੀਂ ਕਿਤੇ ਪਹੁੰਚ ਸਕਦੇ ਹਾਂ। ਸੋ ਮਹਾਰਾਜ ਕਹਿੰਦੇ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਇਹ ਜਿਹੜੀ ਦੇਹੀ ਹੈ ਨਾ ਇਹਦੇ ਵਿੱਚ ਖਜ਼ਾਨਾ ਭਰਿਆ ਪਿਆ ਹੈ, ਬਹੁਤ ਵੱਡਾ ਖਜ਼ਾਨਾ ਹੈ ਪਰਮੇਸ਼ਰ ਦੇ ਨਾਮ ਦਾ। ਸੋ ਪਾਈਏ ਗੁਰ ਕੈ ਹੇਤ ਅਪਾਰ, ਕਹਿੰਦੇ ਇਹਨੂੰ ਪ੍ਰਾਪਤ ਕਿੱਦਾਂ ਕਰਾਂਗੇ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਗਿਆਨ ਦੇ ਨਾਲ ਪਿਆਰ ਕਰਾਂਗੇ, ਸਾਡਾ ਸੰਬੰਧ ਗੁਰੂ ਦੇ ਨਾਲ ਪ੍ਰੇਮ ਵਾਲਾ ਬਣ ਜਾਵੇਗਾ, ਅਤੇ ਗੁਰੂ ਦੇ ਨਾਲ ਪ੍ਰੇਮ ਕਰਕੇ ਉਹਦੇ ਸ਼ਬਦ ਦੇ ਵਿੱਚੋਂ ਜਦੋਂ ਗਿਆਨ ਪ੍ਰਾਪਤ ਕਰਾਂਗੇ ਨਾ, ਫਿਰ ਕਹਿੰਦੇ ਉਸ ਖਜ਼ਾਨੇ ਦੀ ਸਾਨੂੰ ਪ੍ਰਾਪਤੀ ਹੋਵੇਗੀ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਦੋਂ ਸ਼ਬਦ ਦੇ ਨਾਲ ਜੁੜਾਂਗੇ, ਜਦੋਂ ਬਾਣੀ ਦੇ ਨਾਲ ਜੁੜਾਂਗੇ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਸਭ ਕੁਛ ਘਰ ਮਹਿ ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੀ। ਸੋ ਸਤਿਗੁਰੂ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਂਦੀਆਂ ਨੇ। ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਕਥਾ ਸਰਨ ਕਰਾ ਰਹੇ ਸਨ। ਭਾਈ ਹਰਜੀਤ ਸਿੰਘ ਜੀ ਗੁਰਦੁਆਰਾ ਸਾਹਿਬ ਬੇਰ ਸਾਹਿਬ ਜੀ ਵਾਲੇ ਸੁਲਤਾਨਪੁਰ ਲੁਧਿਆਣੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹਨ। ਭਾਈ ਭਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜੱਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਪਰੰਤ ਭਾਈ ਪੂਰਨ ਸਿੰਘ ਜੀ ਦਾ, ਅਰਸ਼ੀ ਜੀ ਦਾ, ਢਾਡੀ ਜੀ ਸਾਹਿਬ ਜੀ ਢਾਡੀ ਵਾਲਾ ਰਾਹੀਂ ਜੋੜਨਗੇ। ਆਪ ਜੀ ਨੇ ਹਾਜ਼ਰੀ ਭਰਨੇ ਜੀ ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸਿੱਖ ਸੰਘਰਸ਼ ਦੌਰਾਨ ਹੋਏ ਮਹਾਨ ਸ਼ਹੀਦ ਯੋਧਿਆਂ ਦੀ ਯਾਦਾਂ ਵਿੱਚ, ਜਿਸ ਵਿੱਚ ਸ਼ਹੀਦ ਭਾਈ ਜਸਵਿੰਦਰ ਸਿੰਘ ਜੀ, ਸ਼ਹੀਦ ਭਾਈ ਅਜੀਤਪਾਲ ਸਿੰਘ ਜੀ, ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ, ਸ਼ਹੀਦ ਭਾਈ ਗੁਰਜਨ ਸਿੰਘ ਜੀ ਬੁੱਧ ਸਿੰਘ ਵਾਲਾ, ਸ਼ਹੀਦ ਭਾਈ ਅਵਤਾਰ ਸਿੰਘ ਸਤਰਾਣਾ, ਸ਼ਹੀਦ ਭਾਈ ਬਲਵੀਰ ਸਿੰਘ ਜੀ ਰਾਏਪੁਰ, ਸ਼ਹੀਦ ਜਨਰਲ ਭਾਈ ਲਾਭ ਸਿੰਘ ਜੀ, ਸ਼ਹੀਦ ਭਾਈ ਸੁਖਦੇਵ ਸਿੰਘ ਜੀ ਬੱਬਰ ਅਤੇ ਸ਼ਹੀਦ ਭਾਈ ਸਤਨਾਮ ਸ਼ੀਨਾ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਇਹਨਾਂ ਸਮੂਹ ਸ਼ਹੀਦਾਂ ਅਤੇ ਸਾਰੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਐਤਵਾਰ ਦੇ ਵਿਸ਼ੇਸ਼ ਕੀਰਤਨ ਕਥਾ ਢਾਡੀ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ, ਹੁਣ ਕੀਰਤਨ ਨਾਲ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਿਸ਼ ਕਰਕੇ ਆਪਣੀ ਸੇਵਾ ਲਈ ਹੈ। ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਆਪ ਜੀ ਨੇ ਹਾਜ਼ਰੀਆਂ ਭਰੀਆਂ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਭੁੱਲ ਚੁੱਕ ਦੀ ਕਿਮਾ ਜੀ, ਅਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨ ਜਥਾ ਭਾਈ ਸਿੰਘ ਜਥੇ ਦਾ ਬਹੁਤ ਬਹੁਤ ਧੰਨਵਾਦ। ਅਮ ਢਾਡੀ ਵਾਰਾ ਰਾਹੀਂ ਇਤਿਹਾਸ ਰਾਹੀਂ ਆਪ ਜੀ ਜੋੜਨਗੇ ਭਾਈ ਪੂਰਨ ਸਿੰਘ ਜੀ ਅਰਸ਼ੀ, ਉਹਨਾਂ ਢਾਡੀ ਜਥਾ ਉਹਨਾਂ ਪਾਸੋਂ ਪਿਆਰ ਸਿਕਾਰ ਸਰਨ ਕਰੋ ਜੀ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਮੌਜੂਦਾ ਸੰਘਰਸ਼ ਦੌਰਾਨ ਹੋਏ ਸਮੂਹ ਸ਼ਹੀਦਾਂ ਦੀ ਸੂਰਬੇਦਾਂ ਯਾਦ ਸਿੱਧਾ ਕਰਦਿਆਂ ਹੋਇਆਂ ਯਾਦ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਵੱਲੋਂ ਸ਼ੁੱਕਰਵਾਰ ਸਵੇਰੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸਵੇਰੇ 10:30 ਵਜੇ ਸੰਪੂਰਨਤਾਵਾਂ ਐਤਵਾਰ ਦੇ ਵਿਸ਼ੇਸ਼ ਦੀਵਾਨ ਇਸੇ ਸੰਬੰਧ ਸਾਜ ਰਹੇ ਹਨ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ, ਅਤੇ ਆਉਣ ਵਾਲੇ ਸ਼ਨਿਚਰਵਾਰ ਰਾਤ ਰਹਿਣ ਸਭਾਈ ਕੀਰਤਨ ਲਗਭਗ 9:30 ਵਜੇ ਤੋਂ ਲੈ ਕੇ ਸਵੇਰੇ 3 ਵਜੇ ਤੱਕ ਬੱਚਿਆਂ ਵੱਲੋਂ ਸਾਰੀ ਰਾਤ ਕੀਰਤਨ ਲਗਭਗ ਹੋਣਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੀ। ਜਾਓ ਹੁਣ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਸ਼ਹੀਦਾਂ ਇਤਿਹਾਸ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

0: ਪਰ ਮੇਰੇ ਬਾਜਾਂ ਵਾਲੇ
1: ਤਖਤਾਂ ਵਾਲੇ ਤਾਜਾਂ ਵਾਲੇ
0: ਚਰਨਾਂ ਦੇ ਵਿੱਚ ਦਾਸਾਂ ਦੀ ਹੈ, ਚਰਨਾਂ ਦੇ ਵਿੱਚ ਦਾਸਾਂ ਦੀ ਹੈ। ਨਮਸਕਾਰ ਲੱਖ ਵਾਰ ਜੀ ਮੇਰੇ ਛੇਵੇਂ ਸਤਿਗੁਰ ਸੋਹਣਿਆਂ ਦੇ ਸਰਦਾਰ ਜੀ ਮੇਰੇ ਛੇਵੇਂ ਸਤਿਗੁਰ।

0: ਪਾਈ
1: ਸਿੱਖਾਂ ਹੱਥ ਸ਼ਮਸ਼ੀਰ ਪੜਾਈ
0: ਨਵੀਂ ਪਰਤ ਸਿੱਖੀ ਵਿੱਚ ਪਾਈ
1: ਸਿੱਖਾਂ ਹੱਥ ਸ਼ਮਸ਼ੀਰ ਪੜਾਈ
0: ਅਣਕਾਂ ਵਾਲੀ ਪਾਨ ਚੜਾ ਕੇ ਅਣਕਾਂ

ਵਾਹਿਗੁਰੂ। ਉਹ ਸੰਤੋਂ ਕੇ ਲੀਏ ਬਕਾ ਲੈ ਕੇ ਆਇਆ, ਉਹ ਭਗਤੋਂ ਕੇ ਲੀਏ ਪਨਾਹ ਲੈ ਕੇ ਆਇਆ। ਉਹ ਸੰਤੋਂ ਕੇ ਲੀਏ ਬਕਾ ਲੈ ਕੇ ਆਇਆ, ਭਗਤੋਂ ਕੇ ਲੀਏ ਪਨਾਹ ਲੈ ਕੇ ਆਇਆ। ਉਹ ਭਗਤੀ ਕੋ ਮਹਿਫੂਜ ਰੱਖਣੇ ਕੀ ਖਾਤਰ ਭਗਤੀ ਕੀ ਆਲਾ ਦੁਆ ਲੈ ਕੇ ਆਇਆ। ਉਹ ਦੁਨੀਆ ਕਾ ਦਿਲ ਮੇਂ ਦਰਦ ਲੈ ਕੇ ਜ਼ਾਲਮ ਕੇ ਲੀਏ ਕਜਾ ਲੈ ਕੇ ਆਇਆ। ਚੁੱਕ ਜਾਓ ਅਦਬ ਸੇ ਐ ਦੁਨੀਆ ਵਾਲੋ, ਖੁਦਾ ਕਾ ਸੰਦੇਸ਼ਾ ਖੁਦਾ ਲੈ ਕੇ ਆਇਆ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤ ਦੇ ਰੂਪ ਵਿੱਚ ਜੁੜ ਬੈਠੇ ਸਨਮਾਨਯੋਗ ਪਿਆਰੇ ਖਾਲਸਾ ਜੀ, ਹਾਜ਼ਰੀ ਦਰ ਪ੍ਰਵਾਨ ਕਰਨੀ, ਫਤਿਹ ਦਾ ਉੱਤਰ ਫਤਿਹ ਵਿੱਚ ਦੇਣ ਦੀ ਕਿਰਪਾਲਤਾ ਬਖਸ਼ੋ। ਸਾਵਧਾਨੀ ਨਾਲ ਇਕਾਗਰਚਿਤ ਹੋ ਕੇ ਸਾਰੀਆਂ ਹੀ ਸਿੱਖ ਸੰਗਤਾਂ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਤ ਮਨ ਪ੍ਰਸੰਨ ਹੈ। ਆਪ ਤੁਸੀਂ ਧੰਤਾ ਯੋਗ ਜੀ, ਵੱਡੀਆਂ ਭਾਗਾਂ ਵਾਲੇ ਜੀ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਆਪ ਤੁਸੀਂ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਿਆ, ਆਪਣੇ ਜੀਵਨ ਦੀਆਂ ਘੜੀਆਂ ਨੂੰ ਅਤੇ ਸਵਾਸਾਂ ਦੀ ਪੂੰਜੀ ਨੂੰ ਸਫਲ ਬਣਾਉਣ ਵਾਸਤੇ ਤੁਸੀਂ ਆਪ ਗੁਰਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤੀ ਰੂਪ ਅੰਦਰ ਜੁੜ ਕੇ ਬੈਠੇ ਜੀ। ਗੁਰਦੇਵ ਪਾਤਸ਼ਾਹ ਆਪ ਜੀ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪ ਜੀ ਨੇ ਗੁਰੂ ਦਰਬਾਰ 'ਚ ਯਥਾ ਸ਼ਕਤ ਭੇਟਾਵਾਂ ਅਰਪਣ ਕੀਤੀਆਂ ਨੇ, ਗੁਰੂ ਕੇ ਲੰਗਰਾਂ ਵਿੱਚ ਮਹਾਨ ਸੇਵਾਵਾਂ ਕੀਤੀਆਂ ਨੇ। ਇਸ ਦੇ ਨਾਲ ਨਾਲ ਜੋ ਰੋਜ਼ਾਨਾ ਦਾ ਨਿੱਤਾ ਪ੍ਰਤੀ ਪ੍ਰੋਗਰਾਮ ਹੈ, ਸੋਦਰ ਸਾਹਿਬ ਜੀ ਦਾ ਪਾਵਨ ਜਾਪ ਹੋਇਆ, ਕੀਰਤਨ ਹੋਇਆ, ਕਥਾ ਹੋਈ, ਢਾਡੀ ਜਥਾ ਲਗਭਗ 2 ਦਿਨ ਤੋਂ ਆਪ ਗੁਰੂ ਕੀ ਸੰਗਤ ਦੀ ਸੇਵਾ ਕਰਦਾ ਆ ਰਿਹਾ ਹੈ। ਜੋ ਲੜੀ ਮੈਂ ਪ੍ਰਾਰੰਭ ਕੀਤੀ ਹੈ, ਉਸ ਲੜੀ ਨਾਲ ਮੈਂ ਆਪ ਜੀ ਦਾ ਮਨ ਜੋੜਨਾ ਚਾਹੁੰਦਾ ਹਾਂ। ਸਿੱਖ ਕੌਮ ਕੋਲ 2 ਅਸਲ ਵਿੱਚ ਥੰਮ ਹਨ। ਇੱਕ ਰੂਹਾਨੀਅਤ ਦਾ ਥੰਮ ਹੈ ਅਤੇ ਇੱਕ ਜਿਸਮਾਨੀਅਤ ਦਾ ਥੰਮ ਹੈ। ਸਿੱਖ ਨੇ ਜਦੋਂ ਆਤਮਿਕ ਤੌਰ 'ਤੇ ਸ਼ਾਂਤੀ ਪ੍ਰਾਪਤ ਕਰਨੀ ਹੋਵੇਗੀ, ਉਦੋਂ ਸਿੱਖ ਗੁਰਬਾਣੀ ਪੜ੍ਹੇਗਾ। ਰਾਗੀ ਸਿੰਘ ਵਕਤ ਦੇ ਰਾਗ ਵਿੱਚ ਮਿਲ ਕੇ ਭਿੱਜ ਕੇ ਸ਼ਬਦ ਦਾ ਗਾਇਨ ਕਰਨ, ਆਪਣੇ ਆਪ ਸਾਰਿਆਂ ਦੀਆਂ ਅੱਖਾਂ ਮੂੰਦੀਆਂ ਜਾਂਦੀਆਂ ਨੇ। ਇਉਂ ਕਹਿ ਲਓ ਕਿ ਆਤਮਾ ਅਤੇ ਪਰਮਾਤਮਾ ਦਾ ਇੱਕ ਸੁਮੇਲ ਹੋ ਜਾਂਦਾ ਹੈ। ਰਾਗ ਇੱਕ ਤਸੀਰ ਹੈ। ਰਾਗ ਵਿੱਚ ਮਿਲ ਕੇ ਸ਼ਬਦ ਦਾ ਗਾਇਨ ਕੀਤਾ ਜਾਵੇ ਅਤੇ ਖਿਮਾ ਕਰਨਾ ਆਪਣੇ ਆਪ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਅਤੇ ਇਸ ਦਰਬਾਰ ਵਿੱਚ ਆਤਮਿਕ ਤੌਰ 'ਤੇ ਉਦੋਂ ਸਾਡੀ ਹਾਜ਼ਰੀ ਪ੍ਰਵਾਨ ਹੁੰਦੀ ਹੈ। ਦੂਜਾ ਹੈ ਸਾਡੇ ਕੋਲ ਜਿਸਮਾਨੀਅਤ ਦਾ ਥੰਮ, ਇਤਿਹਾਸ। ਜਦੋਂ ਅਸੀਂ ਆਪਣਾ ਇਤਿਹਾਸ ਵਾਚਦੇ ਹਾਂ, ਇਤਿਹਾਸ ਦੀਆਂ ਗਾਥਾਵਾਂ ਨੂੰ ਆਪ ਨਾਲ ਸੰਗਤ ਨਾਲ ਗੁਰੂ ਕੇ ਪ੍ਰਚਾਰਕ ਢਾਡੀ ਕਵੀਸ਼ਰ ਸਾਂਝਾ ਕਰਦੇ ਨੇ, ਆਪਾਂ ਥੋੜ੍ਹਾ ਜਿਹਾ

ਇਸ ਕਰਕੇ ਤੁਸੀਂ ਪੁੱਤਾਂ ਤੋਂ ਸਪੁੱਤ ਕਹਿਲਾਉਣ ਦੇ ਆਪਾਂ ਹੱਕਦਾਰ ਇਸੇ ਕਰਕੇ ਹਾਂ, ਚਾਹੇ ਦੇਸ਼ ਵਿੱਚ ਹੈ ਚਾਹੇ ਵਿਦੇਸ਼ ਵਿੱਚ ਹੈ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਦਾ ਸਿੱਖ ਬੈਠਾ ਹੈ, ਜਿੱਥੇ ਗੁਰਬਾਣੀ ਪੜ੍ਹਦਾ ਹੈ, ਉੱਥੇ ਨਾਲ ਨਾਲ ਆਪਣਾ ਇਤਿਹਾਸ ਵੀ ਵਾਚਦਾ ਹੈ। ਇਤਿਹਾਸ ਸਰਵਣ ਕਰਨ ਵਾਸਤੇ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਦਰਬਾਰ ਅੰਦਰ ਜੁੜ ਕੇ ਬੈਠੇ ਜੀ। ਸਤਿਗੁਰੂ ਆਪ ਜੀ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਸਾਹਿਬ ਕਿਰਤ ਕਮਾਈਆਂ 'ਚ ਬਰਕਤਾਂ ਪਾਉਣ, ਪਾਤਸ਼ਾਹ ਤੁਹਾਡੀ ਸਾਰਿਆਂ ਦੀ ਯਾਤਰਾ ਸਫਲ ਕਰਨ। ਇੱਕ ਵਾਰ ਸਾਰੀ ਸੰਗਤ ਆਪੋ ਆਪਣੀਆਂ ਰਸਨਾਂ ਤੋਂ ਗੱਜ ਕੇ ਕਹੋ, ਨਾਨਕ ਨਾਮ ਚੜ੍ਹਦੀ ਕਲਾਮ, ਤੇਰੇ ਭਾਣੇ ਸਰਬੱਤ ਦਾ ਭਲਾ। ਪਰਕਰਮ ਹੈ ਛੇਵੇਂ ਬਾਬਾ ਨਾਨਕ ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਗਤ ਮਾਤਾ ਗੰਗਾ ਜੀ ਜਦੋਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹੁਕਮ ਅਨੁਸਾਰ ਦੂਸਰੀ ਵਾਰ ਝਬਾਲ ਨਗਰ ਵਿੱਚ ਜਾਂਦੇ ਨੇ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਵੇਖ ਕੇ ਖੁਸ਼ੀ ਨਾਲ ਝੂਮਣ ਲੱਗ ਪਏ, ਕਹਿੰਦੇ ਕਿ ਅੱਜ ਸਾਡੀ ਮਾਂ ਸਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆ ਰਹੀ ਹੈ, ਮਾਂ ਦੇ ਹੱਥੋਂ ਪ੍ਰਸ਼ਾਦਾ ਛੱਕ ਕੇ ਅੱਜ ਬੜੇ ਅਸੀਂ ਪ੍ਰਸੰਨ ਹੋਵਾਂਗੇ। ਖੈਰ ਆਪ ਮਿੱਸੇ ਪ੍ਰਸ਼ਾਦੇ ਲਾਏ, ਗੰਢਾ ਹੈ ਅਚਾਰ ਹੈ। ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਕਿਹਾ, ਮਾਂ ਯਾਦ ਰੱਖੋ ਜਿਵੇਂ ਅਸੀਂ ਗੰਢਾ ਭੰਨਿਆ ਨਾ, ਇਸੇ ਤਰ੍ਹਾਂ ਤੇਰੀ ਕੁੱਖੋਂ ਐਸਾ ਮਹਾਬਲੀ ਗੁਰੂ ਸੂਰਮਾ ਪੈਦਾ ਹੋਵੇਗਾ ਜਿਹੜਾ ਜ਼ਾਲਮਾਂ ਦੇ ਸਿਰ ਭੰਨੇਗਾ। ਇਤਿਹਾਸ ਦਾ ਕਰਤਾ ਲਿਖਦਾ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਉੱਥੇ ਇੱਕ ਬਚਨ ਕਿਹਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਜਾ ਕੋ ਬਲ ਗੁਣ ਕਿਨੂੰ ਨਾ ਸੋਧਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਹੈ, ਅਰਦਾਸ ਪ੍ਰਵਾਨ ਚੜ੍ਹਦੀ ਹੈ, ਵਡਾਲੀ ਨਗਰ ਵਿੱਚ ਮੇਰੇ ਪਾਤਸ਼ਾਹ ਦਾ ਅਵਤਾਰ ਹੁੰਦਾ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਸ਼ਬਦਾਂ ਵਿੱਚ ਅੰਕਿਤ ਕੀਤਾ, ਪੰਜ ਪਿਆਲੇ ਪੰਜ ਪੀਰ ਛੱਟੋਂ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਡ ਯੋਧਾ ਬਹੁ ਪਰਿਓ ਪਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੈ ਮੁਖ ਤੇ ਸੁਣੋ ਸੰਸਾਰੀ, ਕਲ ਯੁਗ ਪੀੜ੍ਹੀ ਸੋਢੀਆਂ ਨੇ ਚਲ ਨੀਮ ਉਸਾਰ ਖਿਲਾਰੀ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਉਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੌਮ ਨੂੰ ਇੱਕ ਜਥੇਬੰਦੀ ਦਾ ਰੂਪ ਦਿੱਤਾ। ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਸਿੱਖ ਕੌਮ 'ਚ ਸਭ ਤੋਂ ਪਹਿਲੇ ਸੈਨਿਕ ਕਮਾਂਡਰ ਮੰਨੇ ਗਏ ਨੇ, ਜਾਂ ਇਉਂ ਵੀ ਆਪਾਂ ਕਹਿ ਸਕਦੇ ਹਾਂ ਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੌਮ ਨੂੰ ਮਰਨ ਦੀ ਜਾਚ ਦੱਸੀ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਕੌਮ ਨੂੰ ਮਰਨ ਦੀ ਜਾਚ ਦੱਸੀ ਹੈ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੌਮ ਨੂੰ ਲੜਨ ਦੀ ਜਾਚ ਦੱਸੀ ਹੈ। ਉਹ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਮੁਗਲੀਆ ਹਕੂਮਤ ਦਾ ਬਾਦ ਸਿੱਖਾਂ ਕਬਜ਼ੇ ਵਿੱਚ ਕੀਤਾ, ਪਾਤਸ਼ਾਹ ਹਰਿਮੰਦਰ ਸਾਹਿਬ ਆ ਗਏ, ਮੀਰ ਸ਼ਿਕਾਰੀ ਲਾਹੌਰ ਜਾਂਦਾ, ਲਾਹੌਰ ਸ਼ਹਿਰ ਦਾ ਗਵਰਨਰ ਹੈ ਕੁਲੀਜ ਖਾਨ, ਇਹਦੇ ਅੱਗੇ ਜਾ ਕੇ ਰੋਇਆ ਪਿੱਟਿਆ ਕੁਰਲਾਇਆ, ਕਹਿੰਦਾ ਅੱਲਾਹ ਤਾਲਾ ਦੇ ਘਰ ਵਿੱਚ ਕਹਿਰ ਵਰਤ ਗਿਆ। ਉਹਨੇ ਕਿਹਾ ਹੋਇਆ ਕੀ ਹੈ? ਉਹਨੇ ਕਿਹਾ ਹੋਣਾ ਕੀ ਹੈ ਗਵਰਨਰ ਸਾਹਿਬ, ਅੱਜ ਸਿੱਖਾਂ ਸਾਡੇ ਬਾਜ ਨੂੰ ਹੱਥ ਪਾਇਆ ਹੈ, ਉਹ ਸਮਾਂ ਦੂਰ ਨਹੀਂ ਹੋਵੇਗਾ ਜਿਸ ਦਿਨ ਸਿੱਖ ਸਾਡੇ ਤਾਜ ਨੂੰ ਹੱਥ ਪਾਉਣਗੇ। ਉਹ ਕਿਸੇ ਦਾ ਭੈ ਨਹੀਂ ਮੰਨਦਾ, ਉਹ ਕਿਸੇ ਦਾ ਰੋਬ ਨਹੀਂ ਮੰਨਦਾ, ਉਹ ਕਿਸੇ ਦਾ ਡਰ ਨਹੀਂ ਮੰਨਦਾ। ਅੱਜ ਉਹਨਾਂ ਨੇ ਸਾਡਾ ਬਾਜ ਕਬਜ਼ੇ ਵਿੱਚ ਕੀਤਾ, ਯਾਦ ਰੱਖੋ ਕੱਲ੍ਹ ਨੂੰ ਤਾਜ ਨੂੰ ਆਪਣੇ ਕਬਜ਼ੇ ਵਿੱਚ ਕਰਨਗੇ। ਕਿਉਂਕਿ ਸੰਖੇਪ ਸ਼ਬਦਾਂ ਵਿੱਚ ਲੜੀ ਨੂੰ ਥੋੜ੍ਹਾ ਜਿਹਾ ਅਗੇਰੇ ਲੈ ਕੇ ਜਾਣਾ ਚਾਹੁੰਦਾ ਹਾਂ। ਸਰਵਣ ਕਰਨਾ, ਗਵਰਨਰ ਲਾਹੌਰ ਦਾ ਗਵਰਨਰ ਕਲੀਜ ਖਾਨ ਕਚਹਿਰੀ ਲਾ ਕੇ ਬੈਠਾ ਹੈ, ਤੇ ਮੀਰ ਸ਼ਿਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਖਿਲਾਫ ਜਿਵੇਂ ਆਪਣੇ ਵੱਲੋਂ ਇੱਕ ਝੂਠੀ ਸ਼ਿਕਾਇਤ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਖਿਲਾਫ ਜੋ ਆਪਣੇ ਵੱਲੋਂ ਭੜਕਾ ਕੇ ਕੁਝ ਗੱਲਾਂ ਗਵਰਨਰ ਕਲੀਜ ਖਾਨ ਨਾਲ ਕਰਦਾ ਹੈ, ਉਹਨਾਂ ਸ਼ਬਦਾਂ ਦਾ ਪ੍ਰਗਟਾਵਾ ਜੋ ਢਾਡੀ ਯਥਾ ਚਾਰ ਲੈਣਾ ਵਿੱਚ ਹੇ ਇਉਂ ਦੱਸ ਰਿਹਾ।

0: ਸ਼ਾਹੀ ਬਾਜ ਨੇ ਝਪਟ ਮਾਰ ਲੈ ਗਏ, ਨਾਲੇ ਜਾਂਦੇ ਜਾਂਦੇ ਇਹ ਗੱਲ ਕਹਿ ਗਏ।
1: ਸ਼ਾਹੀ ਬਾਜ ਨੇ ਝਪਟ ਮਾਰ ਲੈ ਗਏ, ਨਾਲੇ ਜਾਂਦੇ ਜਾਂਦੇ ਇਹ ਗੱਲ ਕਹਿ ਗਏ।
0: ਸ਼ਾਹੀ ਬਾਜ ਨੇ ਝਪਟ

0: ਚੰਗੀ 7 ਫੁੱਟ ਕੱਦ ਹੈ ਤੇਜ ਸੈਂਕੜਿਆ ਸੂਰਜਾ ਤੋਂ ਵੱਧ ਹੈ
1: ਦਿਲ ਡੋਲ ਚੰਗੀ 7 ਫੁੱਟ ਕੱਦ ਹੈ ਤੇਜ ਸੈਂਕੜਿਆ ਸੂਰਜਾ ਤੋਂ ਵੱਧ ਹੈ
0: ਦਿਲ ਡੋਲ ਚੰਗੀ 7 ਫੁੱਟ ਕੱਦ ਹੈ ਤੇਜ ਸੈਂਕੜਿਆ ਸੂਰਜਾ ਤੋਂ ਵੱਧ ਹੈ
1: ਦਿਲ ਡੋਲ

ਮੀਰ ਸ਼ਿਕਾਰੀ ਨੇ ਗਵਰਨਰ ਕਲੀਜ ਖਾਨ ਨੂੰ ਆਪਣੇ ਨੂੰ ਬੜੀ ਵਧਾ ਚੜਾ ਕੇ ਗੱਲ ਦੱਸੀ। ਕਿਹਾ, ਗਵਰਨਰ ਸਾਹਿਬ, ਮੁਗਲੀਆ ਹਕੂਮਤ ਦਾ ਸ਼ਾਹੀ ਬਾਜ ਉਹਦੇ ਸਿੱਖਾਂ ਨੇ ਕਬਜ਼ੇ ਵਿੱਚ ਕੀਤਾ ਹੈ। ਅਸੀਂ ਉਹਨਾਂ ਕੋਲ ਬਾਜ ਮੰਗਿਆ ਸੀ, ਪਰ ਉਹਨਾਂ ਨੇ ਹੈਂਕੜ ਨਾਲ ਅੱਗੋਂ ਕਿਹਾ, ਇਹ ਬਾਜ ਕਿਸੇ ਕੀਮਤ ਉੱਤੇ ਤੁਹਾਨੂੰ ਵਾਪਸ ਨਹੀਂ ਅਸੀਂ ਕਰਾਂਗੇ। ਸ਼ਿਕਾਰੀ ਦੇ ਦਸਤੂਰ ਮੁਤਾਬਕ ਉਹ ਗੱਲ ਕਹਿੰਦੇ ਨੇ ਕਿ ਜਦੋਂ ਕੋਈ ਸ਼ਿਕਾਰੀ ਸ਼ਿਕਾਰ ਫੜ ਲਵੇ, ਆਪਣਾ ਫੜਿਆ ਸ਼ਿਕਾਰ ਕਦੇ ਦੂਜੇ ਨੂੰ ਨਹੀਂ ਦਿੰਦਾ। ਉਹ ਕਹਿੰਦੇ ਨੇ ਕਿ ਜੇ ਤੁਹਾਡਾ ਬਾਜ ਸਾਡੇ ਬਾਜ ਨੂੰ ਜ਼ਮੀਨ 'ਤੇ ਸੁੱਟ ਲੈਂਦਾ, ਅਸੀਂ ਕਦੇ ਵੀ ਤੁਹਾਡੇ ਕੋਲ ਬਾਜ ਮੰਗਣ ਵਾਸਤੇ ਨਾ ਜਾਂਦੇ। ਪਰ ਉਹਨਾਂ ਨੇ ਬਾਜ ਸਾਡਾ ਕਬਜ਼ੇ ਵਿੱਚ ਕਰ ਲਿਆ, ਅਸੀਂ ਤੁਹਾਨੂੰ ਦੱਸ ਦਿੱਤਾ ਸਭ ਕੁਝ, ਤੁਸੀਂ ਲਾਹੌਰ ਦੇ ਗਵਰਨਰ ਜੇ, ਇਹ ਹੁਣ ਫੈਸਲਾ ਤੁਸੀਂ ਲੈਣਾ, ਉਸ ਗੁਰੂ ਕੋਲੋਂ ਬਾਜ ਕਿਵੇਂ ਮੰਗਵਾਉਣਾ। ਯਾਦ ਰੱਖਣਾ, ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਚਾਰ ਜੰਗਾਂ ਲੜੀਆਂ ਨੇ, ਜੰਗ ਨਾ ਜੋਰੂ ਵਾਸਤੇ, ਨਾ ਜੋਰੂ ਜ਼ਮੀਨ ਵਾਸਤੇ, ਨਾ ਧਨ ਦੌਲਤ ਵਾਸਤੇ, ਪਰ ਜੰਗਾਂ ਲੜੀਆਂ ਕਿਉਂ ਨੇ? ਅਸਲ ਸਿੱਖਾਂ ਵਿੱਚ ਬਲ ਪੈਦਾ ਕਰਨ ਵਾਸਤੇ, ਸਾਹਸ ਪੈਦਾ ਕਰਨ ਵਾਸਤੇ, ਦ੍ਰਿੜਤਾ ਪੈਦਾ ਕਰਨ ਵਾਸਤੇ। ਵੈਸੇ ਜੰਗ ਲੜਨ ਦੇ ਤਿੰਨ ਕਾਰਨ ਮੰਨੇ ਗਏ ਨੇ, ਗੱਲ ਸੱਚ ਹੈ, ਜੜ ਜੋਰੂ ਜ਼ਮੀਨ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਸਲ ਵਿੱਚ ਪਹਿਲ ਨਹੀਂ ਸੀ ਕੀਤੀ। ਪਹਿਲ ਮੁਖਲਸ ਖਾਨ ਨੇ, ਲਾਹੌਰ ਦਰਬਾਰ ਨੇ ਖੁਦ ਆਪ ਕੀਤੀ ਹੈ। ਹੁਣ ਸਰਵਣ ਕਰਨਾ, ਗਵਰਨਰ ਕਲੀਜ ਖਾਨ ਜਿਹੜਾ ਤੀਜੀ ਵਾਰ ਲਾਹੌਰ ਦਾ ਗਵਰਨਰ ਬਣਿਆ, ਅਸਲ ਵਿੱਚ ਸ਼ਾਹਜਹਾਨ ਬਾਦਸ਼ਾਹ ਨੇ ਇਹਨੂੰ ਗਵਰਨਰੀ ਦੇਣ ਵਾਲੇ ਇਹ ਗੱਲ ਕਹੀ ਸੀ, ਜੇ ਤੇਰੀ ਗਵਰਨਰੀ ਵਿੱਚ ਹੁੰਦਿਆਂ ਕੋਈ ਇਸ ਵੇਲੇ ਗੜਬੜ ਹੋਈ, ਤੈਨੂੰ ਸਦਾ ਵਾਸਤੇ ਗਵਰਨਰੀ ਤੋਂ ਬਰਖਾਸਤ ਕੀਤਾ ਜਾਵੇਗਾ। ਉਸ ਗਵਰਨਰ ਕਲੀਜ ਖਾਨ ਨੇ ਵਕਤ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਚਿੱਠੀ ਲਿਖ ਦਿੱਤੀ ਹੈ। ਇਹ ਸ਼ਾਹਜਹਾਨ ਬਾਦਸ਼ਾਹ ਜਹਾਂਗੀਰ ਬਾਦਸ਼ਾਹ ਦਾ ਪੁੱਤਰ ਹੈ। ਸ਼ਾਹਜਹਾਨ ਦੇ ਅੱਗੋਂ ਚਾਰ ਪੁੱਤਰ ਹੋਏ ਨੇ। ਖੈਰ, ਬਹੁਤ ਲੰਬੀ ਚੌੜੀ ਅੱਗੋਂ ਗਾਥਾ ਹੈ, ਯਤਨ ਕਰਾਂਗੇ ਆਪ ਨਾਲ ਸਾਂਝਾ ਕਰਨ ਦਾ। ਖੈਰ, ਸ਼ਾਹਜਹਾਨ ਬਾਦਸ਼ਾਹ ਜਿਹਨੇ ਰਾਜ ਸੱਤਾ ਦੀ ਲਾਲਸਾ ਵਾਸਤੇ ਹੱਦੋਂ ਵੱਧ ਜ਼ੁਲਮ ਕਮਾਇਆ, ਜਿਸ ਸ਼ਾਹਜਹਾਨ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਚਾਰ ਵੱਡੀਆਂ ਜੰਗਾਂ ਲੜੀਆਂ, ਉਹ ਸ਼ਾਹਜਹਾਨ ਬਾਦਸ਼ਾਹ ਕਦ ਚਾਹੁੰਦਾ ਸੀ ਕਿ ਇਹ ਗੁਰੂ ਅਮਨ ਅਮਾਨ ਨਾਲ ਵਸੇ? ਉਹ ਸ਼ਾਹਜਹਾਨ ਬਾਦਸ਼ਾਹ ਨੇ ਤੁਰੰਤ ਪ੍ਰਵਾਨਗੀ ਦੇ ਦਿੱਤੀ ਕਿ ਇਸੇ ਵੇਲੇ ਗੁਰੂ ਦੇ ਡੇਰੇ 'ਤੇ ਚੜ੍ਹਾਈ ਕੀਤੀ ਜਾਵੇ। ਹੁਣ ਗਵਰਨਰ ਕਲੀਜ ਖਾਨ ਨੇ ਮੁਖਲਸ ਖਾਨ ਜਰਨੈਲ ਨੂੰ ਬੁਲਾਇਆ, ਮੁਖਲਸ ਖਾਨ ਜਰਨੈਲ ਨੂੰ ਹਦਾਇਤ ਕੀਤੀ, ਮਨ ਪਾਉਂਦੀਆਂ ਫੌਜਾਂ, ਮਨ ਪਾਉਂਦੇ ਹਥਿਆਰ ਲੈ, ਗੁਰੂ ਦੇ ਡੇਰੇ 'ਤੇ ਚੜ੍ਹਾਈ ਕਰਕੇ ਜਾ। ਮੁਖਲਸ ਖਾਨ ਜਰਨੈਲ ਨੇ 7000 ਸ਼ਾਹੀ ਸੈਨਾ ਲਈ, ਇਹ ਪਹਿਲੀ ਜੰਗ ਦਾ ਜ਼ਿਕਰ ਹੈ, ਪਹਿਲੀ ਜੰਗ 7000, ਦੂਜੀ ਜੰਗ ਵਿੱਚ 15000, ਤੀਜੀ ਜੰਗ ਵਿੱਚ 35000, ਚੌਥੀ ਜੰਗ ਵਿੱਚ 75000। ਪਰ ਇਸ ਜੰਗ ਵਿੱਚ ਜਿਹਦੇ ਨਾਲ ਚੌਥੀ ਜੰਗ ਹੁੰਦੀ ਹੈ ਪੈਂਦੇ ਖਾਂ ਦੇ ਨਾਲ, ਇਸ ਜੰਗ ਵਿੱਚ ਅਸਲ ਵਿੱਚ ਪੈਂਦੇ ਖਾਂ ਨੇ ਬੜੀ ਬਹਾਦਰੀ ਵਿਖਾਈ ਸੀ, ਸਿਰ ਤੋੜ ਕੇ ਲੜਿਆ ਸੀ, ਅਤੇ ਇਹਨੂੰ ਹੰਕਾਰ ਹੋ ਗਿਆ ਸੀ, ਅਤੇ ਪਾਤਸ਼ਾਹ ਨੇ ਕਿਹਾ, ਪੈਂਦੇ ਖਾਂ ਤੇਰਾ ਨਵਾਂ ਨਵਾਂ ਨਕਾਹ ਹੋਇਆ, ਹੁਣ ਕੁਝ ਸਮਾਂ ਆਪਣੇ ਪਿੰਡ ਰਹੋ। ਅਸਲ ਵਿੱਚ ਇਸ ਜੰਗ ਤੋਂ ਬਾਅਦ ਜਿਹੜੀਆਂ ਦੋ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ, ਸ੍ਰੀ ਹਰਗੋਬਿੰਦਪੁਰ ਅਤੇ ਮਹਾਰਾਜ ਮਾਲਵੇ ਵਿੱਚ, ਇਹ ਜੰਗਾਂ ਪੈਂਦੇ ਖਾਂ ਦੀ ਮੌਜੂਦਗੀ ਤੋਂ ਬਗੈਰ ਲੜੀਆਂ ਸਨ, ਅਤੇ ਚੌਥੀ ਜੰਗ ਦਾ ਮੁੱਢ ਕਿੱਥੋਂ ਵੱਜਦਾ? ਖੈਰ, ਇਹ ਸਮਾਂ ਨਹੀਂ, ਜਿਸ ਲੜੀ ਨੂੰ ਮੈਂ ਪ੍ਰਾਰੰਭ ਕੀਤਾ ਉਸੇ ਨਾਲ ਤੁਹਾਡਾ ਮਨ ਜੋੜੀ ਰੱਖਾਂ। ਖੈਰ, ਸਰਵਣ ਕਰਨਾ, ਹੁਣ ਮੁਖਲਸ ਖਾਂ ਜਰਨੈਲ 7000 ਸ਼ਾਹੀ ਸੈਨਾ ਲੈ ਕੇ ਲਾਹੌਰ ਤੋਂ ਚੜ੍ਹਿਆ, ਇਹਨੇ ਆਣ ਅੰਮ੍ਰਿਤਸਰ ਨੂੰ ਚਾਰ ਚਪੇਰੋ ਸੀਲ ਕੀਤਾ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦਿਨਾਂ ਦੇ ਵਿੱਚ ਆਪਣੀ ਸਪੁੱਤਰੀ ਦੇ ਵਿਆਹ ਵਿੱਚ ਰੁੱਝੇ ਹੋਏ ਸਨ। ਇਹ ਆਪਾਂ ਸਾਰਿਆਂ ਨੂੰ ਪਤਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਗਹਿਰੇ ਵਿਖੇ 5 ਸਾਹਿਬਜ਼ਾਦੇ ਹੋਏ ਨੇ। ਅਕਸਰ ਹੀ ਆਪਾਂ ਇਤਿਹਾਸ ਸਮੇਂ ਸਿਰ ਤੁਸੀਂ ਗੁਰੂ ਕੀ ਸਾਧ ਸੰਗਤ ਸਾਰੇ ਸਰਵਣ ਕੀਤੇ ਨੇ, ਥੋੜ੍ਹਾ ਜਿਹਾ ਸੁਣਾਉਣ ਦਾ ਆਪੋ ਆਪਣਾ ਤਰੀਕਾ ਜੋ ਵੱਖੋ ਵੱਖਰਾ ਢੰਗ ਹੋਇਆ ਕਰਦਾ। ਖੈਰ, ਕਹਿੰਦੇ ਨੇ ਕਿ ਇੱਕ ਵਾਰ ਜਗਤ ਮਾਤਾ ਗੰਗਾ ਜੀ
ਵੱਡੇ ਪੋਤਰੇ ਬਾਬਾ ਗੁਰਦਿੱਤਾ ਜੀ ਨੂੰ ਉਂਗਲ ਨਾਲ ਲਾ ਕੇ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਗਏ। ਸਤਿਗੁਰਾਂ ਨੇ ਮਾਤਾ ਜੀ ਨੂੰ ਮੱਥਾ ਟੇਕਿਆ ਅਤੇ ਨਾਲ ਹੀ ਪੁੱਛਣਾ ਕਰ ਲਿਆ, ਮਾਂ ਆਓ ਕਿਵੇਂ ਆਉਣੇ ਹੋਏ ਨੇ? ਅਤੇ ਜਗਤ ਮਾਤਾ ਗੰਗਾ ਜੀ ਕਹਿੰਦੇ ਨੇ ਕਿ ਫਰਜੰਦ ਦਾਦੀ ਮਾਂ ਨੂੰ ਰੀਝ ਹੈ ਕਿ ਦਾਦੀ ਪੋਤਰਿਆਂ ਦੀ ਜੋੜੀ ਖਡਾਵੇ। ਗੁਰੂ ਹਰਗੋਬਿੰਦ ਸਾਹਿਬ ਹੱਸ ਪਏ, ਹੱਸ ਕੇ ਗੱਲ ਟਾਲਤੀ, ਗੱਲ ਫਿਰ ਦੁਬਾਰਾ ਦੁਹਰਾਤੀ, ਫਰਜੰਦ ਤੁਸੀਂ ਹੱਸ ਕੇ ਗੱਲ ਟਾਲਤੀ ਹੈ, ਦਾਦੀ ਮਾਂ ਨੂੰ ਰੀਝ ਹੈ ਕਿ ਦਾਦੀ ਪੋਤਰਿਆਂ ਦੀ ਜੋੜੀ ਖਡਾਵੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੱਸ ਕੇ ਕਹਿੰਦੇ ਨੇ, ਮਾਂ ਪੁੱਤ ਤਾਂ ਸੁੱਖ ਨਾਲ ਪੰਜ ਹੋਣੇ ਨੇ, ਪੰਜ ਜੇ ਅਕਾਲ ਪੁਰਖ ਕੋਲ ਵਰਦਾਨ ਮੰਗਣਾ ਇਹ ਵਰਦਾਨ ਮੰਗੋ, ਅਕਾਲ ਪੁਰਖ ਮੈਨੂੰ ਇੱਕ ਕੰਨਿਆ ਦੇਵੇ। ਮਾਂ ਜਿਸ ਵਿਹੜੇ ਵਿੱਚ ਧੀਰਾ ਖੇਡਦੀ ਹੋਵੇ ਉਹ ਵਿਹੜਾ ਨਹੀਂ ਚੰਗਾ ਲੱਗਦਾ, ਉਹ ਵਿਹੜਾ ਚੰਗਾ ਨਹੀਂ ਲੱਗਦਾ। ਮਾਂ ਮੇਰੇ ਮਨ ਦੀ ਰੀਝ ਹੈ ਕਿ ਮੈਂ ਵੀ ਆਪਣੀ ਧੀ ਦੇ ਹੱਥ ਪੀਲੇ ਕਰਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਕੋਲੋਂ ਕੰਨਿਆ ਮੰਗ ਕੇ ਲਈ ਹੈ, ਕੰਨਿਆ ਮੰਗ ਕੇ ਲਈ ਹੈ। ਅਸੀਂ 20ਵੀਂ ਸਦੀ 'ਚ ਇੱਕ ਔਰਤ ਨੂੰ ਤੋਹਫਾ ਦਿੱਤਾ ਹੈ। ਖਿਮਾ ਕਰਨਾ, ਇੱਕ ਸਮਾਜਵਾਦੀ ਰੂਪ ਵਿੱਚ ਗੱਲ ਤੁਹਾਡੇ ਨਾਲ ਸਾਂਝੀ ਕਰ ਜਾਵਾਂ। ਅਸਲ ਵਿੱਚ ਔਰਤ ਇੱਕ ਹੈ, ਔਰਤ ਦੇ ਰੂਪ ਅਨੇਕ ਨੇ, ਕਿਤੇ ਮਾਂ ਦੇ ਰੂਪ ਵਿੱਚ ਹੈ, ਕਿਤੇ ਭੈਣ ਦੇ ਰੂਪ ਵਿੱਚ ਹੈ, ਕਿਤੇ ਪੁੱਤਰੀ ਦੇ ਰੂਪ ਵਿੱਚ ਹੈ, ਕਿਤੇ ਪਤਨੀ ਦੇ ਰੂਪ ਵਿੱਚ ਹੈ। ਔਰਤ ਜਿੱਥੇ ਵੀ ਬੈਠੀ ਹੈ, ਔਰਤ ਨੇ ਅਸਲ ਵਿੱਚ ਮਨੁੱਖ ਦਾ ਭਲਾ ਹੀ ਮੰਗਿਆ। ਪੁੱਤ ਪਰਦੇਸ ਵਿੱਚ ਹੈ, ਮਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹੀ ਕਵੇਗੀ, ਪੁੱਤ ਦਾ ਫੋਨ ਨਹੀਂ ਆਇਆ। ਪਤੀ ਪਰਦੇਸ ਵਿੱਚ ਹੈ, ਸਵੇਰੇ ਉੱਠ ਕੇ ਸਵਾਣੀ ਇਹੀ ਗੱਲ ਕਵੇਗੀ ਕਿ ਅੱਜ ਸਰਦਾਰ ਸਾਹਿਬ ਦਾ ਫੋਨ ਨਹੀਂ ਆਇਆ। ਬਾਪ ਪ੍ਰਦੇਸ ਵਿੱਚ ਹੈ, ਧੀ ਸਵੇਰੇ ਉੱਠ ਕੇ ਕਵੇਗੀ ਕਿ ਅੱਜ ਪਾਪਾ ਦਾ ਫੋਨ ਕਿਉਂ ਨਹੀਂ ਆਇਆ, ਕਾਰਨ ਕੀ ਹੈ। ਔਰਤ ਜਿੱਥੇ ਵੀ ਬੈਠੀ ਹੈ, ਔਰਤ ਨੇ ਅਸਲ ਵਿੱਚ ਮਨੁੱਖ ਦਾ ਭਲਾ ਹੀ ਮੰਗਿਆ। ਕਿਤੇ ਪੁਰਾਤਨ ਸਮੇਂ ਦਾ ਇਤਿਹਾਸ ਪੜ੍ਹੋ, ਯਾਦ ਰੱਖੋ, ਮਹਾਂਪੁਰਸ਼ ਬਾਬਾ ਗੁੱਦੜ ਸਿੰਘ, ਮਹਾਰਾਜਾ ਗਜਪਨ ਸਿੰਘ ਜੀ ਦੇ ਘਰ ਵਿੱਚ ਜਾਂਦੇ ਨੇ, ਜਿਨ੍ਹਾਂ ਦੇ ਘਰੋਂ ਰੋਜ਼ ਪ੍ਰਸ਼ਾਦਾ ਛਕਦੇ ਸਨ, ਘਰ ਵਿੱਚ ਕੰਨਿਆ ਨੇ ਜਨਮ ਲਿਆ ਅਤੇ ਦਾਈ ਨੇ ਪਾਇਆ ਕੁੱਜੇ 'ਚ, ਬਾਹਰ ਡੂੰਘਾ ਟੋਆ ਫੁੱਟ ਕੇ ਨਾ ਪਾਈ, ਇੱਕ ਮੂੰਹ ਵਿੱਚ ਰੂੰ ਦਾ ਤੂੰਬਾ ਦੇ ਕੇ ਕਹਿ ਦਿੱਤਾ, ਗੁੜ ਖਾਈ ਅਤੇ ਪੂਣੀ ਕੱਤੀ। ਇਹ ਪੁਰਾਣੀਆਂ ਸਾਡੀਆਂ ਮਤਾਵਾਂ ਬਜ਼ੁਰਗਾਂ ਨੂੰ ਪਤਾ ਹੈ, ਗੁੜ ਖਾਈ ਅਤੇ ਪੂਣੀ ਕੱਤੀ, ਆਪ ਨਾ ਆਵੀਂ ਅਤੇ ਵੀਰੇ ਨੂੰ ਘੱਲੀ, ਤੂੰ ਕੁੱਜੇ ਵਿੱਚ ਬੰਦ ਹੈ, ਤੂੰ ਕੁੱਜੇ ਤੋਂ ਬਾਹਰ ਨਹੀਂ ਆਉਣਾ। ਖੈਰ, ਮਹਾਂਪੁਰਸ਼ ਬਾਬਾ ਗੁੱਦੜ ਸਿੰਘ ਕਹਿੰਦੇ ਨੇ, ਰਾਣੀ ਅੱਜ ਤੇਰੇ ਘਰ ਦਾ ਪ੍ਰਸ਼ਾਦਾ ਤਾਂ ਛਕਾਂਗੇ ਜਿਸ ਕੰਨਿਆ ਨੇ ਤੇਰੇ ਘਰ ਵਿੱਚ ਜਨਮ ਲਿਆ। ਕੰਨਿਆ ਕਿੱਥੇ? ਕਹਿੰਦੇ, ਰਾਣੀ ਨੇ ਕਿਹਾ, ਬਾਬਾ ਜੀ ਪ੍ਰਸ਼ਾਦਾ ਪਾਣੀ ਛਕੋ, ਤੁਹਾਨੂੰ ਸਾਧਾ ਸੰਤਾਂ ਉਹਨਾਂ ਨਾਲ ਕੰਮਾਂ ਨਾਲ ਕੀ ਲੱਗੇ? ਕਹਿੰਦੇ, ਨਹੀਂ ਨਹੀਂ। ਖੈਰ, ਉਸ ਬੱਚੀ ਨੂੰ ਕੁੱਜੇ 'ਚੋਂ ਕੱਢਿਆ, ਉਸ ਬੱਚੀ ਦੇ ਚੇਨ ਚੱਕਰ ਨੈਣ ਨਕਸ਼ ਵੇਖ ਕੇ ਮਹਾਂਪੁਰਸ਼ ਬਾਬਾ ਗੁੱਦੜ ਸਿੰਘ ਕਹਿੰਦੇ ਨੇ, ਰਾਣੀ ਜਿਸ ਬੱਚੀ ਨੂੰ ਕੁੱਜੇ 'ਚ ਪਾ ਕੇ ਨੱਪਿਆ ਹੀ ਨਾ, ਵਕਤ ਦੀ ਉਡੀਕ ਕਾਰ ਇਹਦੀ ਕੁੱਖੋਂ ਇੱਕ ਐਸਾ ਮਹਾਂਬਲੀ ਸੂਰਮਾ ਪੈਦਾ ਹੋਵੇਗਾ ਜਿਹਦੇ ਘੋੜੇ ਦਰਿਆਏ ਜਮਨਾ ਤੋਂ ਲੈ ਕੇ ਅਟਕ ਤੱਕ ਪਾਣੀ ਪੀਣਗੇ। ਕੌਣ ਪੈਦਾ ਹੋਇਆ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ, ਜਿਹਨੇ 40 ਵਰੇ ਰਾਜ ਕੀਤਾ ਹੈ। ਪਰ ਯਾਦ ਰੱਖਣਾ, ਉਦੋਂ ਤਾਂ ਬੱਚੀ ਕੁੱਜੇ 'ਚ ਪਾਈ, ਹਵਾ ਲੱਗੀ, ਬਚ ਗਈ, ਕਿਸੇ ਦੇਸ਼ ਭਗਤ ਨੂੰ ਸੂਰਮੇ ਨੇ ਜਨਮ ਦਿੱਤਾ। ਪਰ ਅਸੀਂ ਤਾਂ 2 ਕਦਮ ਗਾਂਹ ਪੁੱਟ ਲਏ ਨੇ, ਅਸੀਂ ਕਹਿਤਾ ਅਸੀਂ ਤਾਂ ਤੈਨੂੰ ਜਨਮ ਹੀ ਨਹੀਂ ਲੈਣ ਦੇਣਾ, ਅਸੀਂ ਨਹੀਂ ਤੈਨੂੰ ਜਨਮ ਲੈਣ ਦੇਣਾ। ਜੇ ਪੇਟ ਵਿੱਚ ਪੁੱਤ ਹੈ, ਚੈੱਕਅਪ ਤੋਂ ਬਾਅਦ ਵਧਾਈਆਂ ਦੇ ਤਾਤੇ, ਜੇ ਧੀ ਹੈ, 10 ਲੱਗੇ, 20 ਲੱਗੇ, 30 ਲੱਗੇ, ਤੇ ਖਿਮਾ ਕਰਨਾ ਉਸੇ ਵੇਲੇ ਵਾਸ਼। ਅਸਲ ਵਿੱਚ ਮੇਰੀਆਂ ਭੈਣਾਂ ਮਾਤਾਵਾਂ ਬੱਚੀਆਂ ਗੁੱਸਾ ਨਾ ਕਰਨ, ਔਰਤ ਹੀ ਔਰਤ ਦੀ ਕਾਤਲ ਹੈ, ਕੌੜਾ ਸੱਚ ਹੈ। ਚੈੱਕਅਪ ਰੂਪ ਵਿੱਚ ਜਦੋਂ ਜਾਵੇਗੀ, ਕੋਈ ਦਰਾਣੀ ਜਾਵੇਗੀ, ਜਠਾਣੀ ਜਾਵੇਗੀ, ਨਣਦ ਜਾਵੇਗੀ, ਸੱਸ ਜਾਵੇਗੀ, ਮਾਂ ਜਾਵੇਗੀ। ਹਾਂ, ਮਨੁੱਖ ਇੱਕ ਸਮਝੋ ਹਾਕਮ, ਮਨੁੱਖ ਪ੍ਰਥਮ ਕਹਿ ਸਕਦੇ ਹਾਂ, ਪੈਸੇ ਮਨੁੱਖ ਦੇ ਜ਼ਰੂਰ ਲੱਗਦੇ ਨੇ, ਪਰ ਚੈੱਕਅਪ ਰੂਪ ਵਿੱਚ ਤਾਂ ਔਰਤ ਹੀ ਔਰਤ ਦੇ ਨਾਲ ਜਾਂਦੀ ਹੈ, ਕੋਈ ਦੂਜੀ ਨਹੀਂ ਜਾਂਦੀ। ਔਰਤ ਹੀ ਔਰਤ ਦੀ ਕਾਤਲ ਹੈ। ਅਤੇ ਪੰਜਾਬੀ ਦਾ ਵਿਦਵਾਨ ਕਹਿੰਦਾ ਹੈ, ਉਹ ਕਹਿੰਦਾ, ਔਰਤ ਬਿਨਾਂ ਅਧੂਰੀ ਜ਼ਿੰਦਗੀ ਹੈ, ਰਿਹਾ ਮੁੱਢ ਤੋਂ ਔਰਤ ਨਾਲ ਵੈਰ ਸਾਡਾ, ਅਸੀਂ ਔਰਤ ਨੂੰ ਸਦਾ ਹੀ ਭੰਡਿਆ ਹੈ, ਰਹੀ ਔਰਤ ਹੀ ਮੰਗਦੀ ਖੈਰ ਸਾਡਾ। ਉਹ ਧੀਆਂ ਪੁੱਤ ਬਰਾਬਰ ਨੇ ਆਵਾਜ਼ ਦਿੱਤੀ, ਸੁਣੇ ਕੌਣ ਬੋਲਾ ਹੈ ਸ਼ਹਿਰ ਸਾਡਾ, ਉਹ ਧੀ ਜੰਮਦੀ ਦਾ ਪਹਿਲਾਂ ਸਾ ਗਲਾ ਘੁੱਟ ਦੇ, ਹੁਣ ਗਰਭ 'ਚ ਸਹਿੰਦੀ ਹੈ ਕਹਿਰ ਸਾਡਾ।
ਹੁਣ ਅਸੀਂ ਇਹ ਕੀਤਾ, ਔਰਤ ਨੂੰ ਇੱਕ ਤੋਹਫਾ ਦਿੱਤਾ 20ਵੀਂ ਸਦੀ ਦੇ ਵਿੱਚ, ਅਸੀਂ ਇਸ ਗੱਲ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ। ਕਹਿਰ ਸਰਵਣ ਕਰਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਘਰ ਕੰਨਿਆ ਹੋਈ, ਜਿਹਦਾ ਨਾਂ ਪਾਤਸ਼ਾਹ ਨੇ ਬੀਬੀ ਵੀਰੋ ਜੀ ਰੱਖਿਆ। ਬੀਬੀ ਵੀਰੋ ਜੀ ਦੇ ਵਿਆਹ ਦਾ ਦਿਨ ਨੀਤ ਕੀਤਾ ਜਾ ਚੁੱਕਾ ਹੈ, ਬਰਾਤ ਮਾਲਵੇ ਵਿੱਚ ਆਉਣੀ ਹੈ। ਬੀਬੀ ਵੀਰੋ ਦੇ ਵਿਆਹ ਦਾ ਦਿਨ ਨੀਤ ਕੀਤਾ ਜਾ ਚੁੱਕਾ ਹੈ, ਬਰਾਤ ਮਾਲਵੇ 'ਚ ਆਉਣੀ ਹੈ। ਇੱਧਰੋਂ ਲਾਹੌਰ ਤੋਂ ਸ਼ਾਹੀ ਸੈਨਾ ਚੜ ਕੇ ਆ ਗਈ ਹੈ, ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਬੁਲਾਉਂਦੇ ਨੇ ਬਹਾਦਰ ਬਿਧੀ ਚੰਦ, ਭਾਈ ਭਾਨਾ ਜੀ ਅਤੇ ਪਹਿਦੇ ਖਾਂ ਨੂੰ ਕਿ ਪੁਤਲੀ ਘਰ ਦੇ ਕੋਲ ਮੋਰਚੇ ਪੁੱਟ ਕੇ ਤੁਸੀਂ ਵੈਰੀ ਦੀ ਉਡੀਕ ਕਰੋ। ਹੁਣ ਸਰਵਣ ਕਰਨਾ, ਮੁਖਲ ਸਕਾਰ ਨੇ ਪਾ ਕੇ ਅੰਮ੍ਰਿਤਸਰ ਨੂੰ ਚਾਰ ਚਪੇਰੋ ਘੇਰਾ, ਪੁਤਲੀ ਘਰ ਵਾਲੇ ਪਾਸੋਂ ਲੈ ਕੇ ਸੇਧ, ਕਿਵੇਂ ਹਰਿਮੰਦਰ ਸਾਹਿਬ ਤੇ ਪਹਿਲਾਂ ਹਮਲਾ ਕੀਤਾ ਤੇ ਗੁਰੂ ਕੇ ਸਿੱਖ ਬਹਾਦਰ ਬਿਧੀ ਚੰਦ, ਪੈਂਦੇ ਖਾਂ, ਭਾਈ ਭਾਨਾ ਜੀ ਨੇ ਵੈਰੀ ਦੇ ਪਹਿਲੇ ਹੱਲੇ ਨੂੰ ਕਿਵੇਂ ਨਕਾਰਾ ਕੀਤਾ। ਪੁਤਲੀ ਘਰ ਦੇ ਕੋਲ ਸਿੱਖਾਂ ਦੀ ਅਤੇ ਮੁਗਲੀਆ ਹਕੂਮਤ ਦੇ ਜਰਨੈਲਾਂ ਦੀ ਮੁੱਠ ਪੇੜ ਹੈ। ਐਂ ਉਹ

ਘਰ ਦੇ ਕੋਲ ਪਹਿਲੀ ਬੁੱਠ ਪੇੜ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੌਮ ਨੂੰ ਮਰਨ ਦੀ ਜਾਚ ਦੱਸੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੌਮ ਨੂੰ ਲੜਨ ਦੀ ਜਾਚ ਦੱਸੀ ਹੈ। ਤੀਸਰਾ ਸਵਾਲ ਇੱਕ ਹੋਰ ਹੈ, ਸਿੱਖ ਕੌਮ 'ਚ ਤਲਵਾਰਾਂ ਦੀ ਲੜਾਈ 'ਚ ਸਭ ਤੋਂ ਪਹਿਲਾਂ ਸ਼ਹੀਦ ਕੌਣ ਹੈ? ਪੁਤਲੀ ਘਰ ਦੇ ਕੋਲ ਭਾਈ ਭਾਨਾ ਜੀ ਸ਼ਹੀਦ ਹੋਏ ਨੇ। ਬਹਾਦਰ ਬਿਧੀ ਚੰਦ ਪਾਤਸ਼ਾਹ ਦੇ ਕੋਲ ਪਹੁੰਚਿਆ, ਪੈਦੇ ਖਾਂ ਮੋਰਚੇ 'ਤੇ ਡਟਿਆ, ਸਾਰੇ ਜੰਗ ਦੇ ਹਾਲਾਤਾਂ ਦਾ ਜੋ ਜ਼ਿਕਰ ਪਾਤਸ਼ਾਹ ਕੇ ਜੋ ਬਿਧੀ ਚੰਦ ਨੇ ਕਰ ਦਿੱਤਾ, ਸਤਿਗੁਰਾਂ ਨੇ ਵਕਤ ਦੀ ਨਜ਼ਾਕਤ ਨੂੰ ਪਹਿਚਾਣਿਆ। ਪਾਤਸ਼ਾਹ ਐਲਾਨ ਕੀਤਾ, ਜਿਹਨੂੰ ਕਿਤੇ ਕੋਈ ਆਸਰਾ ਮਿਲੇ ਉੱਥੇ ਚਲਾ ਜਾਵੇ, ਜਿਹਨੂੰ ਕਿਤੇ ਕੋਈ ਆਸਰਾ ਨਾ ਮਿਲੇ ਉਹ ਰਾਮਸਰ ਦੇ ਪਾਵਨ ਪਵਿੱਤਰ ਸਥਾਨ 'ਤੇ ਪਹੁੰਚ ਜਾਵੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਹੀ ਰਾਮਸਰ ਦੇ ਸਥਾਨ 'ਤੇ ਪਹੁੰਚ ਗਏ ਨੇ। ਗੁਰਦੇਵ ਪਾਤਸ਼ਾਹ ਦਾ ਪਰਿਵਾਰ ਵੀ ਕੋਲ ਬੈਠਾ ਹੈ, ਕੋਲ ਹੀ ਬੈਠਾ ਝਬਾਲੀਆ ਚੌਧਰੀ ਭਾਈ ਲੰਗਾਹ। ਇਹ 3 ਲੱਖ ਦਾ ਅਜਾਰੇਦਾਰ ਸੀ ਭਾਈ ਲੰਗਾਹ। 9 ਲੱਖੀ ਪੱਟੀ ਕਿਉਂ ਵੱਜਦੀ ਹੈ? 3 ਲੱਖ ਦਾ ਅਜਾਰੇਦਾਰ ਹੈ ਝਬਾਲੀਆ ਚੌਧਰੀ, 3 ਲੱਖ ਦਾ ਅਜਾਰੇਦਾਰ ਨਸ਼ਹਿਰੇ ਢਾਲੇ ਦਾ ਚੌਧਰੀ, 3 ਲੱਖ ਦਾ ਅਜਾਰੇਦਾਰ ਹੈ ਦੂਜੇ ਨਸ਼ਹਿਰੇ ਦਾ ਚੌਧਰੀ। ਇਹ 9 ਲੱਖ ਮਾਮਲਾ ਹਰ ਸਾਲ ਪੱਟੀ ਨੂੰ ਉਤਾਰਦੇ ਸਨ ਅਤੇ ਪੱਟੀ ਵੱਲੋਂ 9 ਲੱਖ ਮਾਮਲਾ ਹਰ ਸਾਲ ਲਾਹੌਰ ਦਰਬਾਰ ਨੂੰ ਅਦਾ ਹੁੰਦਾ ਸੀ, ਇਸ ਕਰਕੇ 9 ਲੱਖੀ ਪੱਟੀ ਵੱਜਦੀ ਸੀ। ਇਹ ਝਬਾਲੀਆ ਚੌਧਰੀ ਕਦੇ ਸਖੀ ਸਰਵਰ ਦਾ ਪੁਜਾਰੀ ਸੀ, ਤਰਨ ਤਾਰਨ ਸਰੋਵਰ 'ਚ ਇਸ਼ਨਾਨ ਕੀਤਾ ਤਰ ਗਿਆ ਅਤੇ ਰੋਜ਼ਾਨਾ ਦਹੀਂ ਦਾ ਕੁੱਜਾ ਲੈ ਕੇ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਦਿਨ ਪ੍ਰੀਖਿਆ ਦਾ ਪਰਚਾ ਪਾ ਦਿੱਤਾ, ਇਹ ਦਹੀਂ ਲੈ ਕੇ ਤਰਨ ਤਾਰਨ ਆਉਂਦਾ, ਸਤਿਗੁਰੂ ਅੰਮ੍ਰਿਤਸਰ ਨੂੰ ਚਲੇ ਜਾਂਦੇ ਨੇ। ਇਹ ਮੁੜ ਕੇ ਅੰਮ੍ਰਿਤਸਰ ਨੂੰ ਚਾਲੇ ਪਾ ਦਿੰਦਾ। ਸਤਿਗੁਰੂ ਅਗਲੇ ਦਿਨ ਇਹਨੂੰ ਮਿਲਦੇ ਨੇ ਅਤੇ ਸਤਿਗੁਰੂ ਕਹਿੰਦੇ ਨੇ, ਭਾਈ ਲੰਗਾ ਅੱਜ ਤੋਂ ਬਾਅਦ ਤੂੰ ਦਹੀਂ ਲੈ ਕੇ ਇੱਥੇ ਆਪ ਨਹੀਂ ਆਉਣਾ। ਖਲੋ ਗਿਆ ਪਾਤਸ਼ਾਹ, ਕੋਈ ਗਲਤੀ ਅਵੱਗਿਆ ਹੋ ਗਈ ਹੈ। ਸਤਿਗੁਰੂ ਮੇਹਰਾਂ ਦੇ ਘਰ ਵਿੱਚ ਆ ਕੇ ਕਹਿੰਦੇ ਨੇ, ਭਾਈ ਲੰਗਾ ਅੱਜ ਤੋਂ ਬਾਅਦ ਤੇਰੀ ਸੇਵਾ ਥਾਂ ਪੈ ਗਈ ਹੈ, ਅਸੀਂ ਤੈਨੂੰ ਆਪ ਤੇਰੇ ਘਰ ਆਣ ਕੇ ਦਰਸ਼ਨ ਦਿਆ ਕਰਾਂਗੇ। ਇਹ ਪਹਿਲਾਂ ਸਖੀ ਸਰਵਰ ਦਾ ਪੁਜਾਰੀ ਹੈ। ਅਸਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਨ ਤਾਰਨ ਸਾਹਿਬ ਦੀ ਸਥਾਪਨਾ ਕੀਤੀ ਅਤੇ ਸਖੀ ਸਰਵਰੀਆਂ ਦੇ ਧਰਮ ਨੂੰ ਬੜੀ ਢਾਹ ਲੱਗੀ ਸੀ। ਭਾਈ ਲੰਗਾ ਇਹ ਪਾਤਸ਼ਾਹ ਦਾ ਸਿੱਖ ਬਣਿਆ, ਭਾਈ ਮੰਝ ਇਹ ਪਾਤਸ਼ਾਹ ਦਾ ਸਿੱਖ ਬਣਿਆ, ਮਾਲਵੇ ਦਾ ਰਹਿਣ ਵਾਲਾ ਭਾਈ ਬਹਿਲੋ ਇਹ ਪਾਤਸ਼ਾਹ ਦਾ ਸਿੱਖ ਬਣਿਆ। ਅਸਲ ਵਿੱਚ ਇਹਨਾਂ ਨੇ ਹੀ ਪਾਤਸ਼ਾਹ ਜਹਾਂਗੀਰ ਨੂੰ ਸਖੀ ਸਰਵਰੀਆਂ ਨੇ ਉਕਸਾਇਆ ਸੀ ਅਤੇ ਸਖੀ ਸਰਵਰੀਆਂ ਦੇ ਧਰਮ 'ਤੇ ਢਾਹ ਲੱਗੀ ਜਦੋਂ ਤਰਨ ਤਾਰਨ ਸਾਹਿਬ ਦੀ ਸਥਾਪਨਾ ਕਰ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਨੇ। ਖੈਰ ਸਰਵਣ ਕਰਨਾ, ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਭਾਈ ਲੰਗਾ ਇਹਨਾਂ ਖਤਰਾ ਆਪਣੇ ਸਿਰ ਮੁਲਣਾ ਲੈ। ਇਹਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਬੀਬੀ ਵੀਰੋ ਦਾ ਵਿਆਹ ਮੇਰੇ ਪਿੰਡ ਝਬਾਲ ਕਰ ਦਿਓ। ਸਤਿਗੁਰੂ ਕਹਿੰਦੇ ਨੇ, ਭਾਈ ਲੰਗਾ 3 ਲੱਖ ਦਾ ਅਜਾਰੇਦਾਰ ਹੈ, ਇੰਨਾ ਖਤਰਾ ਆਪਣੇ ਸਿਰ ਮੁੱਲ ਕਾਹਨੂੰ ਲੈਣਾ? ਸਰਕਾਰ ਨੇ ਨਿਯੁਕਤ ਕੀਤਾ ਚੌਧਰੀ। ਇਹਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਚੌਧਰ ਪੁਣਾ ਖੂਹ ਖਾਤੇ ਸੁੱਟਣ ਵਾਸਤੇ ਤਿਆਰ ਹਾਂ, ਬੀਬੀ ਵੀਰੋ ਦਾ ਵਿਆਹ ਪਿੰਡ ਝਬਾਲ ਕੀਤਾ ਜਾਵੇ, ਮੇਰੇ ਪਿੰਡ ਝਬਾਲ ਕਰੋ। ਅਸਲ ਵਿੱਚ ਭਾਈ ਲੰਗਾ ਜਿਹੜੀ ਮਾਤਾ ਭਾ ਕੌਰ ਹੈ ਨਾ, ਜਿਹਨੇ ਖਦਰਾਣੇ ਦੀ ਢਾਬ ਉੱਤੇ ਭਾਈ ਮਾਨ ਸਿੰਘ ਦੇ ਨਾਲ ਰਲ ਕੇ ਵਿਦਾਵਾ ਪੜਵਾਇਆ ਸੀ, ਰਿਸ਼ਤੇਦਾਰੀ ਦੇ ਨਾਤੇ ਵਿੱਚੋਂ ਭਾਈ ਲੰਗਾ ਦੀ ਮਾਤਾ ਭਾ ਕੌਰ ਭਤੀਜੀ ਲੱਗਦੀ ਸੀ। ਸਰਦਾਰ ਨਿਧਾਨ ਸਿੰਘ ਵੜੈਚ ਦੀ ਧਰਮ ਪਤਨੀ ਸੀ, ਭਾਵੇਂ ਗਈ ਪੁੱਤਰ ਦੀ ਭਾਵਨਾ ਵਾਸਤੇ ਸੀ ਇਹ ਨਾਲ, ਪਰ ਜਦੋਂ ਉੱਥੇ ਕੁਝ ਐਸੇ ਲੋਕਾਂ ਨੇ ਚੌਧਰੀਆਂ ਨੇ 2 ਅੱਖਰ ਲਿਖ ਕੇ ਦੇ ਦਿੱਤੇ, ਨਾ ਤੂੰ ਸਾਡਾ ਗੁਰੂ ਨਾ ਸੀ ਤੇਰੇ ਸਿੱਖ, ਫਿਰ ਮਹਾਂ ਸਿੰਘ ਅਤੇ ਮਾਤਾ ਭਾ ਕੌਰ ਨੇ ਉਹ ਬੇਮੁੱਖਾਂ ਦਾ ਲਿਖਿਆ ਹੋਇਆ ਬਦਾਵਾ ਖਦਰਾਣੇ ਦੀ ਢਾਬ 'ਤੇ ਪੜਵਾਇਆ ਸੀ, ਰਿਸ਼ਤੇਦਾਰੀ ਦੇ ਨਾਤੇ ਭਤੀਜੀ ਲੱਗਦੇ ਸੀ। ਉਹ ਭਾਈ ਲੰਗਾ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਮੇਰੀ ਬੇਨਤੀ ਪ੍ਰਵਾਨ ਕਰੋ। ਹੁਣ ਪਾਤਸ਼ਾਹ ਕੀ ਕਹਿੰਦੇ ਨੇ, ਸੱਦ ਕੇ ਸਿੱਖਾਂ ਨੂੰ ਸਤਿਗੁਰ ਨਾਲ ਧੀਰਜ ਬਹਿ ਕੇ ਇਸ ਤਰ੍ਹਾਂ ਹੁਕਮ ਸੁਣਾਉਂਦੇ ਨੇ, ਦੇ ਕੇ ਸਿੱਖ ਕੁਝ ਬਾਬ ਕਰ ਬਾਬੀ ਨਾਲ ਕੁੱਲ ਪਰਿਵਾਰ ਝਬਾਲ ਪਹੁੰਚਾਉਂਦੇ ਨੇ, ਇੱਧਰ ਜੰਜ ਦੇ ਆਉਣ ਦਾ ਸੀ ਵੇਲਾ ਸਤਿਗੁਰ ਯੋਜਨਾ ਇੰਜ ਬਣਾਉਂਦੇ ਨੇ, ਲੈ ਕੇ ਜੰਜ ਤੇ ਸਿੱਧੇ ਝਬਾਲ ਪਹੁੰਚੋ, ਸਤਿਗੁਰ ਸਿੱਖਾਂ ਨੂੰ ਇਉਂ ਫਰਮਾਉਂਦੇ ਨੇ, ਇੱਧਰ ਜੰਗ ਰਚਿਆ ਉੱਧਰ ਇੱਧਰ ਜੰਗ ਰਚਿਆ ਉੱਧਰ ਵਿਆਹ ਰਚਿਆ, ਕਹਿੰਦੇ ਕਾਮੇ ਦੋਵੇਂ ਮਕਾਮਣੇ ਨੇ, ਇੱਧਰ ਧੀ ਨੂੰ ਬਿਉਂ ਉਠਾਵਣਾ ਉੱਧਰ ਵੈਰੀਆਂ ਦੇ ਆਹੂ ਲਾਹਵਣੇ ਨੇ। ਮੇਰੇ ਪਾਤਸ਼ਾਹ ਲੋਹਗੜ੍ਹ ਦੇ ਕਿਲੇ 'ਚ ਆ ਗਏ। ਹੁਣ ਮੁਖਲਸਕਾਂ ਨੇ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਲੜਾਈ ਵਾਸਤੇ ਵੰਗਾਰ ਲਿਆ,
ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੋ ਕੇ ਘੋੜੇ ਤੇ ਸਵਾਰ ਲੋਹਗੜ੍ਹ ਦੇ ਕਿਲੇ ਚੋਂ ਬਾਹਰ ਆਉਂਦੇ ਨੇ। ਪੰਜਾਬੀ ਦਾ ਵਿਦਵਾਨ ਕਹਿੰਦਾ ਹੈ, ਇੱਧਰ ਜੰਗ ਘਮਸਾਣ ਦਾ ਮੱਚਿਆ ਸੀ, ਉੱਧਰ ਨੀਲੇ ਦੇ ਸ਼ਾਹ ਸਵਾਰ ਨਿਕਲੇ, ਯੁੱਧ ਕਲਾ ਹੁਸਨ ਤੇ ਵੀਰਤਾ ਦੇ ਬੜ ਕੇ ਸਤਿਗੁਰੂ ਅਦਭੁਤ ਦਤਾਰ ਨਿਕਲੇ, ਨਦੀਆਂ ਖੂਨ ਦੀਆਂ ਉਧਰੋਂ ਵਹਿਤਰੀਆਂ, ਉਹਦੀ ਤੇਗ ਦੇ ਜਿੱਧਰੋਂ ਵਾਰ ਨਿਕਲੇ, ਆਇਆ ਰੋਏ ਅੰਦਰ ਪੁਤਲਾ ਸ਼ਾਂਤੀ ਦਾ, ਉਹਦੀ ਵੀਰਤਾ ਰੰਗ ਵਿਖਾਣ ਲੱਗੀ, ਤੀਰਾ ਉਹਦਿਆਂ ਗਿੱਟ ਗਿੱਟ ਜੀਵ ਕੱਢੀ, ਆਕੜ ਉਹਦੀ ਲੈਣ ਕਮਾਣ ਲੱਗੀ, ਸ਼ੂਕੀ ਵਾਂਗ ਦਮੋਹੀ ਦੇ ਤੇਗ ਹੁੰਦੀ, ਵੱਟ ਵਿੱਚ ਮਿਆਣ ਦੇ ਖਾਣ ਲੱਗੀ, ਘੋੜਾ ਹਿਣਕਿਆ, ਬਾਦ ਨੇ ਖੰਭ ਫਰਕੇ, ਧਰਤੀ ਕੰਬ ਕੇ ਹੋ ਹੈਰਾਨ ਲੱਗੀ। ਮੀਰੀ ਪੀਰੀ ਵਾਲੀਆਂ ਸਰਕਾਰਾਂ ਚੜੀਆਂ, ਉਹਨਾਂ ਦੋ ਤਲਵਾਰਾਂ ਪਹਿਨੀਆਂ ਜੋ ਫੱਫੜ ਬਣੀਆਂ, ਉਹ ਅਣਖੀ ਕਿਸੇ ਲੁਹਾਰ ਨੇ ਟਿੱਲ ਲਾ ਲਾ ਘੜੀਆਂ, ਉਹਨਾਂ ਕੋਲੇ ਖਾਧੇ ਕਹੂ ਦੇ ਰੱਤ ਮੰਗਣ ਸੜੀਆਂ, ਜੋ ਹੋਵਣ ਦੋਵੇਂ ਨਾਗਣਾਂ ਰੁੱਡਾਂ ਵਿੱਚ ਵੜੀਆਂ। ਮੁਖਲਸ ਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਰ ਤੇ ਵਾਰ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੇ ਵਾਰ ਰੁਕਿਆ, ਗੁਰਦੇਵ ਪਾਤਸ਼ਾਹ ਨੇ ਮੁੜਵਾ ਵਾਰ ਕੀਤਾ, ਮੁਖਲਸ ਖਾਂ ਦੇ ਘੋੜੇ ਦੇ ਮੱਥੇ ਚਾਣ ਕੇ ਵੱਜਾ, ਘੋੜੇ ਤੋਂ ਥੱਲੇ ਹੈ, ਮੇਰੇ ਪਾਤਸ਼ਾਹ ਜੇ ਘੋੜੇ ਤੇ ਸਵਾਰ ਨੇ, ਕਹਿੰਦਾ ਧਰਮ ਯੋਧਾ ਮੇਰੇ ਪਾਤਸ਼ਾਹ, ਹਾਂ ਮੁਖਲਸ ਖਾਂ ਤੂੰ ਸਾਨੂੰ ਮੰਗਾ ਰਿਹਾ ਹੈ, ਅਸੀਂ ਤੈਨੂੰ ਮੰਗਾਰਦਾ ਅੱਜ ਕੇ ਜੋ ਜਵਾਬ ਦਿੱਤਾ ਅੱਗੋਂ ਤੇਰੇ ਵਾਰ ਦਾ ਤੈਨੂੰ ਜਵਾਬ ਦਿੱਤਾ। ਕਹਿੰਦਾ ਆਪ ਘੋੜੇ ਤੇ ਜੇ ਮੈਂ ਜ਼ਮੀਨ ਤੇ ਜਰਾ ਥੱਲੇ ਉਤਰੋ ਖਾਂ, ਗੁਰੂ ਹਰਗੋਬਿੰਦ ਸਾਹਿਬ ਥੱਲੇ ਆ ਗਏ ਨੇ। ਇਉਂ ਕਹਿ ਸਕਦੇ ਹਾਂ, ਇੱਕ ਬੰਨੇ ਸਿੱਖ ਕੌਮ ਦਾ ਸਿੱਪਾ ਸਲਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ, ਦੂਜੇ ਬੰਨੇ ਮੁਗਲੀਆ ਹਕੂਮਤ ਦਾ ਜੰਗੀ ਜਰਨੈਲ ਮੁਖਲਸ ਖਾਨ ਛਿੱਥਾ ਪੈ ਕੇ ਕਹਿੰਦਾ ਹੈ ਤੁਸੀਂ ਮੇਰਾ ਇੱਕ ਵਾਰ ਨਹੀਂ ਸਹਾਰ ਸਕਦੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਮੁਖਲਸ ਖਾਨ, ਸਿੱਖ ਸਤਿਕਾਰ ਨਾਲ ਸਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਤੇਰਾ ਇੱਕ ਵਾਰ ਸਾਡੇ ਸਰੀਰ ਦਾ ਖਹਿ ਕੇ ਲੰਘ ਜਾਵੇ, ਟਕਰਾ ਕੇ ਲੰਘ ਜਾਵੇ, ਜਿੱਤ ਤੇਰੀ ਹੋਵੇਗੀ, ਹਾਰ ਸਾਡੀ ਹੋਵੇਗੀ। ਤੇ ਸਤਿਗੁਰੂ ਕਹਿੰਦੇ ਨੇ ਮੁਖਲਸ ਖਾਨ, ਤੇਰੇ ਉੱਤੇ ਕੇਵਲ ਅਸੀਂ ਇੱਕ ਵਾਰ ਕਰਾਂਗੇ, ਦੂਜਾ ਵਾਰ ਨਹੀਂ ਕਰਾਂਗੇ। ਹੁਣ ਮੁਖਲਸ ਖਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਕਿਵੇਂ ਵਾਰ ਕਰਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਖਲਸ ਖਾਂ ਦਾ ਵਾਰ ਰੋਕ ਕੇ ਕਿਵੇਂ ਮੀਰੀ ਦੀ ਤਲਵਾਰ ਦੇ ਨਾਲ ਮੁਖਲਸ ਖਾਂ ਤੇ ਵਾਰ ਕਰਕੇ ਜੰਗ ਦਾ ਅੰਤਮ ਫੈਸਲਾ ਕਰਦੇ ਨੇ। ਢਾਡੀ ਯਥਾ ਆਖਰੀ ਵਾਰ ਹੈ ਇਉਂ।

0: ਕੀਤਾ ਤੋੜਫਾੜ ਉਸ ਦੇ
1: ਸਰੀਰ ਨੂੰ
0: ਛੱਡ ਪਿੰਜਰੇ ਨੂੰ ਉੱਡ ਗਏ
1: ਪ੍ਰਾਣ
0: ਅੱਗ ਉੱਡ ਗਿਆ ਹੋ ਮੇਰੀ ਦਾਦੇ ਅੱਗ ਉੱਡ ਗਿਆ ਜ਼ਮੀਨ ਉੱਤੇ

0: ਜੰਗ ਜਿੱਤ ਲੋਕ ਰਾਜ ਦੀ ਹੋ ਉੱਚੀ ਕੌਮ ਦੀ ਕਰੀ ਨਿਸ਼ਾਨ ਰਹਿੰਦੀਆਂ ਅੰਮ੍ਰਿਤਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਸ਼ਿਵੂ ਜੀ ਤੇਰੀਆਂ
1: ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਵਾਰ ਕੀਤਾ ਮੁਲਖ ਲਖਾਂ ਤੋਂ ਫਾੜ ਹੋ ਕੇ ਜ਼ਮੀਨ ਤੇ ਜਾ ਪਿਆ ਫੌਜਾਂ ਦਾ ਜਰਨੈਲ ਮੋਢੀ ਮਾਰਿਆ ਜਾਵੇ ਨਾ ਗਾਂਢਵੀਆਂ ਧਾੜਾਂ ਕਦੇ ਰਣ ਵਿੱਚ ਸਾਥ ਨਹੀਂ ਦਿੰਦੀਆਂ ਰਣ ਵਿੱਚ ਤਾਂ ਆਪਣਾ ਹੀ ਲਹੂ ਕੰਬ ਦਿੰਦਾ ਬਗਾਨੇ ਭੱਜ ਜਾਂਦੇ ਨੇ ਸਤਿਗੁਰੂ ਜੰਗ ਜਿੱਤੇ ਲੋਹਗੜ੍ਹ ਦੇ ਕਿਲ੍ਹੇ 'ਚ ਆਏ 25 ਸਿੱਖ ਸ਼ਹੀਦ ਹੋਏ ਸਾਰਿਆਂ ਸਿੱਖਾਂ ਦੀਆਂ ਦੇਹਾਂ ਇਕੱਠੀਆਂ ਕਰਕੇ ਸੰਸਕਾਰ ਕੀਤਾ ਗਿਆ ਜੰਗ ਜਿੱਤਣ ਤੋਂ ਬਾਅਦ ਮੇਰੇ ਪਾਤਸ਼ਾਹ ਝਬਾਲ ਪਹੁੰਚੇ ਬਰਾਤ ਮਾਲਵੇ ਵਿੱਚ ਆਉਣੀ ਸੀ ਬਰਾਤ ਵੱਲ ਪਹਿਲੇ ਆਦਮ ਸੁਨੇਹਾ ਭੇਜ ਦਿੱਤਾ ਕਿ ਬਰਾਤ ਅੰਮ੍ਰਿਤਸਰ ਆਉਣ ਦੀ ਬਜਾਏ ਸਿੱਧੀ ਝਬਾਲ ਪਹੁੰਚੀ 26 ਜੇਠ ਵਾਲੇ ਦਿਨ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਭਾਈ ਲੰਗਾਹ ਦੇ ਮਹਿਲਾਂ ਵਿੱਚ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਮਾਰ ਅਤੇ ਮਾਤਾ ਦਮੋਦਰੀ ਆਪਣੀ ਧੀ ਦਾ ਡੋਲਾ ਲੱਗੇ ਨੇ ਤੋਰਨ ਜਿਹੜੀਆਂ 4 ਗੱਲਾਂ ਮਾਤਾ ਦਮੋਦਰੀ ਨੇ ਕਹੀਆਂ ਇੱਕ ਮਿੰਟ ਉੱਤੇ ਹੋ ਜਾਏਗਾ ਉਹ ਅੱਜ ਕਿਤੇ ਸਾਡੀਆਂ ਭੈਣਾਂ ਮਾਤਾਵਾਂ ਆਪਣੀਆਂ ਬੱਚੀਆਂ ਨੂੰ ਸਿੱਖਿਆ ਦੇਣ ਅਤੇ ਸਾਡੇ ਸਮਾਜ ਵਿੱਚ ਕੁਝ ਪਰਿਵਰਤਨ ਕੁਝ ਸੁਧਾਰ ਹੋ ਸਕਦਾ ਜੇ ਅੱਜ ਸਾਡੀਆਂ ਭੈਣਾਂ ਮਾਤਾਵਾਂ ਬੱਚੀਆਂ ਨੂੰ ਸਿੱਖਿਆ ਦੇਣ ਸਿੱਖਿਆ ਕਿਹੜੀ ਹੈ ਮਾਤਾ ਦਮੋਦਰੀ ਕਹਿੰਦੇ ਨੇ ਪੁੱਤਰ ਕੁੱਲ ਕੀ ਬਾਤ ਚਿੱਤ ਮੈਂ ਧਰਨੀ ਵੱਡਿਆਂ ਦਾ ਦਿਲ ਸਤਿਕਾਰ ਰੱਖਣਾ ਕੁੱਲ ਕੀ ਬਾਤ ਚਿੱਤ ਮੈਂ ਧਰਨੀ ਖੋਟੀ ਸੰਗਤ ਨਹੀਂ ਸੋ ਕਰਨੀ ਕਦੇ ਵੀ ਚੁਗਲੀ ਨਿੰਦਿਆ ਵਕੀਲੀ ਵਿੱਚ ਨਾ ਪਵੀ ਪ੍ਰਾਂਤੇ ਉੱਠ ਕਰ ਮੰਜਨ ਕਰੀਓ ਮੇਰੀ ਇਹ ਧੀਏ ਜ਼ਿੰਦਗੀ ਵਿੱਚ ਕਦੇ ਅੰਮ੍ਰਿਤ ਵੇਲਾ ਨਾ ਖਜਾਈ ਪ੍ਰਾਂਤੇ ਉੱਠ ਕਰ ਮੰਜਨ ਕਰੀਓ ਗੁਰਬਾਣੀ ਕੋ ਨਿਤੀ ਪੜੀਓ ਫਿਰ ਬਾਣੀ ਪੜੀ ਪੁਨਾ ਕਰ ਵਿਵਹਾਰ ਜੋ ਹੋਈ ਫਿਰ ਤੇਰੇ ਦਰ ਤੇ ਭੁਖਾਵੇ ਪ੍ਰਸ਼ਾਦਾ ਚੁਕਾ ਦੇਈ ਨੰਗਾ ਵੇ ਬਸਤਰ ਦੇ ਦਈ ਪੁਨਾ ਕਰ ਵਿਵਹਾਰ ਜੋ ਹੋਈ ਭਲੇ ਸੰਭਾਲੇ ਨੀਕੇ ਸੋਈ ਤੇਰਾ ਇੱਥੇ ਵੀ ਭਲਾ ਤੇਰਾ ਅਗਲੀ ਦਰਗਾਹ ਵਿੱਚ ਭਲਾ ਹੋਵੇਗਾ ਬੀਬੀ ਵੀਰੋ ਦੀ ਕੁੱਕੋ 5 ਪੁੱਤਰ ਹੋਏ ਤੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਭੂਆ ਜੀ ਲੱਗਦੇ ਸਨ ਭੰਗਾਣੀ ਦੇ ਯੁੱਧ ਵਿੱਚ ਇਹਨਾਂ ਨੇ ਪੰਜਾਂ ਨੇ ਬੜੀ ਬਹਾਦਰੀ ਵਿਖਾਈ ਦੋ ਪੁੱਤ ਬੀਬੀ ਵੀਰੋ ਦੇ ਇਸ ਜੰਗ ਵਿੱਚ ਸ਼ਹੀਦ ਹੋਏ ਖੈਰ ਗੁਰੂ ਕੀ ਸੰਗਤ ਵੱਲੋਂ ਬਹੁਤ ਪਿਆਰ ਅਸੀਸਾਂ ਮਾਨ ਸਨਮਾਨ ਪਹੁੰਚਿਆ ਸਹਿਬ ਹਾਜ਼ਰੀਆਂ ਦਰ ਪਰਵਾਨ ਕਰਨ ਚੜ੍ਹਦੀ ਕਲਾ ਰੱਖਣ ਇੱਕ ਵਾਰ ਸਾਰੀ ਸੰਗਤ ਗੱਜ ਕੇ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੇਰੇ ਬਹੁਤ ਹੀ ਅਤੀ ਸਤਿਕਾਰਯੋਗ ਮੇਰੇ ਉਸਤਾਦਾਂ ਸਮਾਨ ਮੇਰੇ ਪਰਮ ਪੂਜਿਆ ਸੱਚਖੰਡ ਵਾਸੀ ਗਿਆਨੀ ਗੁਰਚਰਨ ਸਿੰਘ ਗੋਲਵੜ ਸਾਹਿਬ ਜਿਨ੍ਹਾਂ ਕੋਲੋਂ ਅਸਲ ਵਿੱਚ ਸੇਧ ਲੈ ਕੇ ਅਸੀਂ ਇਹਨਾਂ ਸਟੇਜਾਂ 'ਤੇ ਆਏ ਹਾਂ ਉਹਨਾਂ ਦੇ ਡਿੱਗੇ ਹੋਏ ਭੋਰੇ ਅਸੀਂ ਚੁੱਕ ਕੇ ਅੱਜ ਗੁਰੂ ਪੰਥ ਅਤੇ ਗ੍ਰੰਥ ਦੀ ਸੇਵਾ ਕਰਕੇ ਮਾਣ ਹਾਸਲ ਕਰਦੇ ਆ ਰਹੇ ਹਾਂ ਮੇਰਾ ਬਹੁਤ ਉਹਨਾਂ ਨਾਲ ਨਿੱਜੀ ਤੌਰ 'ਤੇ ਪਿਆਰ ਸੀ ਸਾਰੇ ਪਰਿਵਾਰ ਨਾਲ ਪਿਆਰ ਹੈ ਜੋ ਉਹਨਾਂ ਦੀ ਪੋਤਰੀ ਹੈ ਜੋ ਇਸ ਸ਼ਹਿਰ ਵਿੱਚ ਸਤਿਕਾਰਯੋਗ ਵੀਰ ਜੀ ਸਾਡੇ ਦਮਾਦ ਸਾਹਿਬ ਭਾਅ ਜੀ ਸਾਰੇ ਪਰਿਵਾਰ ਗੁਰੂ ਘਰ ਵਿਖੇ ਪਹੁੰਚਿਆ ਹੈ ਜੀਵਾਇਆਂ ਨੂੰ ਤਹਿ ਦਿਲੋਂ ਧੰਨਵਾਦ ਬਹੁਤ ਸਾਰਾ ਪਿਆਰ ਪਹੁੰਚਿਆ ਸਤਿਗੁਰੂ ਹਾਜ਼ਰੀਆਂ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਰੱਖਣ ਜਿਵੇਂ ਜਿਵੇਂ ਪ੍ਰੋਗਰਾਮ ਬਣੇਗਾ ਉਸ ਉਸ ਅਨੁਸਾਰ ਮੈਂ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਯਤਨ ਕਰਾਂਗਾ ਆਪ ਨਾਲ ਸਾਂਝੀਆਂ ਕਰਨ ਦਾ ਆਓ ਸਾਰੇ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੀਏ।

0: ਨਾਨਕ ਤੈ ਸੁਖ ਹੋਵਾ ਤਿਤ ਘਰਿਆ ਨਾ ਦਵਾਜੇ।
1: ਹਰ ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੇ,
0: ਬਾਰ ਬਰਾ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ,
1: ਗੁਰੂ ਸੰਦਾ ਵੀ ਉਤਰੇ ਸੁਣੀ ਸੱਚੀ ਬਾਣੀ,
0: ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ,
1: ਸੁਣਦੇ ਪੁਨੀਤ ਕਹਿਤੇ ਪਵਿੱਤ ਸਲ ਗੁਰ ਰਿਆ ਭਰਪੂਰੇ,
0: ਬੇਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ,
1: ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਾਤ,
0: ਤਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਦੇ ਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਤਿਨ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਬੁੱਧਵਾਰ ਦੇ ਹਫ਼ਤਾ ਵਾਰੀ ਸੰਧਿਆ ਵੇਲੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ ਚ ਆਪ ਜੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰ ਰਹੀ ਗੁਰੂ ਇਤਿਹਾਸ ਗਾਇਆ ਗਿਆ ਛੇ ਪੂਰਨ ਸਾਹਿਬ ਜੀ ਕੇ ਗਾਇਨ ਸਮੱਛੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਗੁਰਬਾਣੀ ਕੀਰਤਨ ਕਥਾ ਇਤਿਹਾਸ ਪਾਵੀਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਪੜ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ

ਮੇਰਾ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪ੍ਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰੈ ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ।

ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿਖਾ ਸੁਨ ਕੀਰਤਨ ਹਰ ਗੁਣ ਰਬਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਪਿੱਤਰ ਸੁਰ ਜੁੜ ਬੈਠੀ ਸਾਧ ਸੰਗਤ ਨੇ ਜੁੜ ਭਾਗੀ ਬਾਪ ਜੀ ਨੇ ਸੰਤ ਮਾਨ ਜਹਾਜ ਪੀਣ ਗੁਰੂ ਸਾਹਿਬ ਜੀ ਕਿਰਪਾ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀਵਨ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਵਿਨਾਸੀ ਤਾਂ ਕਿ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਚਵਾ ਤਾਤੀ ਭਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਦਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅੜਾਂ ਹੋ ਅੜਾਂ ਤੂੰ ਣਹ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਚਪਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀ

ਕਹਾਉ ਵਿਸਵ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਾਵਣ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹਹਿ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿੱਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਇਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਸੁੰਦਰ ਸਿੰਘਾਸਨ 'ਤੇ ਸੱਜ ਕੇ ਸੰਗਤਾਂ ਦਰਸ਼ਨ ਤਾਰੇ ਬਖਸ਼ਿਸ਼ ਕਰਕੇ ਨਾਲ ਕੀਤਾ ਉਪਰੰਤ ਸਤਿਗੁਰੂ ਜੀ ਐਸ ਵੇਲੇ ਆਪ ਜੀ ਦੀ ਹਜ਼ੂਰ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਸੁਖਾ ਸੁਣਾਏ ਸੋਇਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾ ਨਿਭਾਉਂਦੇ ਭੁੱਲਾਂ ਦੀ ਮਾਫੀ ਬਖਸ਼ੋਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਸਤਿਗੁਰੂ ਜੀ ਸੁਖਾਸਨ ਤਿਆਰ ਨਾਲ ਚੱਲ ਕੇ ਚੱਲਣ ਦੀ ਆਗਿਆ ਬਖਸ਼ਿਸ਼ ਕਰੋ। ਅੰਮ੍ਰਿਤ ਨੂੰ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ।

ਵਾਹਿ ਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲੇ ਮੂਰਤੇ ਅਜੂਨੀ ਸੈਭੰ ਗੁਰਪ੍ਰਸ਼ਾਦਿ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸ਼ਾਦਿ ਜਪ ਆਦਿ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸ਼ਾਦਿ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸ਼ਾਦਿ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸ਼ਾਦਿ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

guru, why, guru, why, guru, why, guru, why, guru, why, guru, why, guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

Ah, Guru.

Tudu.

Tudum.

Hello.

Pero,

Hello.

Hai, hai, hai, hai.

Hello.

Hello, hi.

Hello.

Why? Who? Why? Who? Why? Who? Why? Who?

Aduh.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇ ਮੁਹਤਾਜੇ ਪ੍ਰਭ ਕਉ ਸਿਮਰੈ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ ਕਉ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰੈ ਸੇ ਪਰਪਕਾਰੀ ਪ੍ਰਭ ਕਉ ਸਿਮਰੈ ਤਿਨ ਸਤ ਬਲਿਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕਉ ਸਿਮਰੈ

ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਦਮੀਤ ਨਾ ਪਾਈ ਮਨ ਊਹਾ ਨਾਮ ਤੇਰੈ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋੜ ਪਾਵ ਪ੍ਰਹਰੇ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਵ ਸੁਖ ਘਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਹ ਤਰੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ ਜਿਹ ਮਾਰਗ ਇਹ ਜਾਤੇ ਅਕੇਲਾ ਤਹਿਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ।

ਵੈ ਅਗਨ ਮਾਹੇ ਹੋਵਤ ਪ੍ਰਾਨ ਕਨਕ ਅਸਵ ਹੈ ਵਿਰ ਭੂਮ ਦਾਨ ਓਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤਉ ਪੀਹਾ ਮੈਂ ਮੈ ਨ ਜਾਵੇ ਹਰ ਕੇ ਨਾਮ ਸਮ ਸਰ ਕਹਿ ਨਾਹੇ ਨਾਨ ਗੁਰਮੁਖ ਨਾਮ ਜਪਤ ਗਤ ਪਾਹੇ।

ਹਰੇ ਦੂਧ ਭਰ ਜੋ ਬਨ ਭੋਜਨ ਸੁਖ ਸੂਦ ਬਿਰਦ ਭਇਆ ਪ੍ਰਸਾਦ ਸੈਨ ਮੁਖੇ ਪਿਆਉ ਬੈਠ ਖਵਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੇ ਹੋ ਤਵ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਪ੍ਰਹਾਤ ਮੀਤ ਬਣਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜੇ ਪ੍ਰਸਾਦ ਭੋਗੇ ਸਬਰ ਸਾ ਸਗਲ ਸਮਗਰੀ ਸੰਗ ਸਾਥ ਬਸਾ

ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਭ ਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਤਹਵੇ ਮਿਥਿਆ ਮਨ ਪਰ ਲੋਭ ਲੁਭਾਵੇ

ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨਸ ਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ।

ਆਵੇ। ਦੇਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਣੇ ਅੰਦਰ। ਦੇਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾੜ ਪੈਰ ਸਿਮ ਰਹੋ ਤਿਸ ਰਸਨਾ। ਦੇਹ ਪ੍ਰਸਾਦ ਰੰਗ

ਕਤ ਅਬਰ ਲੁਭਾਵੇ ਜਿਹ ਪ੍ਰਸਾਦ ਸੁਖ ਸੇਹੀ ਸੋਈ ਜਿਹ ਮਨ ਆਠ ਪਹਿਰ ਤਾਕਾ ਜਾ ਸੁਖਾ ਬੀਜੈ ਜਿਹ ਪ੍ਰਸਾਦ ਸਭ ਕੋ ਮਾਨੇ ਮੁਖ ਤਾਕੋ ਜਾ ਸੁਰਸਨ ਬਖਾਨੇ

ਕਿਰਪਾ ਸੇਤੀ ਕਰ ਜਾਵੇ। ਜਿਹ ਪ੍ਰਸਾਦ ਰੋ ਕੰਚਨ ਦੇਹੀ ਲੇ ਵਿਲਾਵ ਤਿਹ ਰਾਮ ਸਨੇਹੀ। ਜਿਹ ਪ੍ਰਸਾਦ ਰਾਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਰੇ ਸਗ

ਤਾਂ ਕੀ ਭਗਤ ਕਰੇ ਜਿਹ ਪ੍ਰਸਾਦਿ ਭੁੱਖਿਨ ਪਹਿਰੀ ਜਿਹ ਮਨ ਤਿਹ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਸ ਬ੍ਰਹਮ ਕੋ ਕਬਹੁ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨ ਜਨ ਤੇਰੀ ਮਨ ਬੰਤ ਬਨਾਈ ਉੱਠਤ ਬੈਠ ਸਭ ਤਿਸੇ ਧਿਆਈ ਤਿਸੇ ਧਿਆਇ ਜੋ ਇਕ ਲਖੇਈ ਹਾਉ ਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਬੁਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਵਿਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜਿਹ ਪ੍ਰਸਾਦ ਤ੍ਰਿਣੀ ਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨੇਹ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਨ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਤ ਕਰ ਚਲਹਿ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮਗਤ ਪਾਵੇ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ।

ਸੰਗ ਮਹਿਲ ਬਹੁਚੈ ਸਾਧਕ ਸੰਗ ਦਿਲੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ

ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰਿ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਬ ਨਿਹ ਤਰੈ ਸਾਧਕ ਸੰਗ ਲਾਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪੈ ਅੰਗਿਆਕਾਰੀ ਸਾਧ ਸੰਗਤ ਪਈ ਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਾ ਸੁਨੇ ਤੇ ਤਾ ਬਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਤੇ ਉੱਚੀ ਸਾਧ ਕੀ ਸੋਭਾ ਮੂਹ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਬਿਨ ਕੋਏ ਨਾਨਕ ਹਿ ਲਛਣ ਬ੍ਰਹਮ ਗਿਆਨੀ ਹੋਏ ਅਸਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੁਖ ਬ੍ਰਹਮ ਗਿਆਨੀ ਕੈ ਦ੍ਰਿਹਟ ਸਮਾਨ ਜੈਸੇ ਰਾਜ ਰੰਗ ਕਲਾਂਗੇ ਤੁਲਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਗ ਜਿਉਂ ਫਸਦਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉਂ ਪਾਵ ਕਸੈ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਂਗੇ ਜਲਾ

ਨਾ ਆਵੇ। ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮਹ ਜਾਨ ਅਸਥੂਲ ਚਹੁ ਵਰਨਾ ਕਉ ਦੇਵ ਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮਹ ਜਪੈ ਕੋ ਨਾਮ ਜੋ ਜੋ ਜਪੈ।

ਚਾਹੇ ਕਈ ਕੋੜ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜੇ ਰਸ ਭੋਗੀ ਕਈ ਕੋੜ ਪੰਖੀ ਸਿਰ ਪਿਉ ਪਾਏ ਕਈ ਕੋੜ ਪਾਥਰ ਬ੍ਰਿਖ ਨੇ ਬਜਾਏ ਕਈ ਕੋੜ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਬਹੁ ਮੰਡਲ ਕਈ ਕੋੜ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ ਸਗ

ਸਿਮਰਤਰਸਾਸਤ ਕਈ ਕੋੜ ਕੀਏ ਰਤਨ ਸੰਬੋਧ ਕਈ ਕੋੜ ਨਾਨਾ ਪ੍ਰਕਾਰ ਜੰਤ ਕਈ ਕੋੜ ਕੀਏ ਤਰਜੀਵੇ ਕਈ ਕੋੜ ਗਿਰੀ ਮੇਰ ਸਵਰਨ ਥੀਵੇ ਕਈ ਕੋੜ ਜਾਖ ਕਿੰਨਰ ਪਿਸਾਜ ਕਈ

ਸੁਖੀ ਬਸੇ ਮਸਕੀਨੀ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੋ ਆਣ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾਕਾ ਜੰਤ

ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਮ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਹਾਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦ੍ਰਵੇ ਹਰ ਧਰ ਗਏ ਕਹੋ ਕੈਸੇ ਗਾਵੇ ਆਪਸ ਕੋ ਜੋ ਭਲਾ ਗਾਵੇ ਤਿਸੇ ਭਲਾਈ ਨਿਕਟੋ ਨਾ ਆਵੇ ਸਰਬ ਕੀਰੇ ਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਬਲ ਸੋਏ

ਬਾਣੀ ਘਰ ਘਰ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਾਣ ਪਰੇ ਸੋ ਜਣੀ ਉਦਰ ਨਿਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਵਾਰ ਜਾ ਕੜੇ ਸੰਤ ਕੇ ਦੁਖਨ ਜਮ ਤੇ ਨਹੀਂ ਛੁੱਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਲਰਕ ਮਹਿ ਪਾਏ ਸੰਤ ਕੇ ਦੁਖਨ ਮਤ ਹੋਏ ਬਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕਉ ਰੱਖੈ ਨ ਕੋਏ ਸੰਤ ਕੇ ਦੁਖਨ ਥਾਨ ਪ੍ਰਹਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਹ ਭਾਵੈ ਸੰਤਨ ਕੈ ਦੁਖਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤਸਨਾਮੈ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਹੋਏ ਭੀ ਗਤ ਪਾਹੇ

ਸਤਿਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਪ ਕੀਂਦਨ ਲਈ ਧਰਾ ਪੈ ਸਤਿਗਾ ਦੁਖੀ ਛੁੱਟੇ ਇਕੇਲਾ ਜਿਉਂ ਬੁਆਰ ਤਿਲ ਖੇਤ ਮਾਹੇ ਦੁਹੇਲਾ ਸਤਿਗਾ ਦੁਖੀ ਧਰਮ ਤੇਰਾ ਤਹ ਸਤਿਗਾ ਦੁਖੀ ਸਦ ਮਿਥਿਆ ਕਹਿਤ ਕੀਰਤਨਿੰਦ ਕਾ ਤੁਰਹੀ ਪੈ ਨਾਨਕ ਜੋ ਤਿਹ ਭਾਵ ਸੋਈ ਥਿਆ।

ਕੋਥੀਆ ਆਪਣਾ ਖੇਰੇ ਆਪ ਕਰਨੇ ਹਰ ਦੂਸਰ ਕੌਣ ਕਹੇ ਵਿਚਾਰ ਜਿਸਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ ਬਡਭਾਗੀ ਨਾਮ ਜਨ ਸੇ ਸਲੋਕ ਤਜ ਹੋ ਸਿਆਪ ਸੁਰਜ ਨਹੋ ਸਿਮਰਹੁ ਹਰ ਹਰ ਰਾਏ ਕਾਸ ਹਰ ਮਨ ਰਖੋ ਨਾਨਕ ਦੂਹ ਪਰਮ ਪਵ ਜਾਏ ਅਸਪਦੀ ਮਾਡੋ ਕੀ

ਰਹਿ ਜੈਸਾ ਸਾ ਤੈਸਾ ਦ੍ਰਿਸ਼ਟਾਇ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਿਤ ਸੋਧਿਤ ਸੋਧਿਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ

ਮੰਤ ਪ੍ਰਭ ਕੇ ਸੇਵਕ ਸਗਲੇ ਉਦਾਹਰਨ ਪ੍ਰਭ ਕੇ ਸੇਵਕ ਦੁਖ ਸਾਰਨੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਕੀ ਸੇਵਾ ਸੋਈ ਲਾਗ ਹੈ ਜਿਸ ਨੂੰ ਕਿਰਪਾ ਕਰੇ ਬਿੜ ਭਾਗੇ

ਗੁਰ ਕੀ ਪ੍ਰਤੀ ਤਿਹ ਜਨ ਆਵੇ ਹਰ ਪ੍ਰਭ ਜੀਤ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਬਹੁ ਕਹਿਤ ਸਾਚੀ ਦ੍ਰਿਹਟ ਸਾਚਾ ਓਕਾਰ ਸੱਚ ਵਰਤੇ ਸਾਚਾ ਪਵਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਪਤਾ ਸਲੋਕ ਰੂਪ ਨਰੇਖ ਨ ਰੰਗ ਕਿਸ ਤ੍ਰਿਹਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਣ ਮੇਰਾ ਮਾਨੁਖ ਕੀ ਤੂੰ ਪ੍ਰੀਤ ਦਿਆ ਤਿਸ ਤੇ ਪਰੇ ਨਾਹੀ ਕਿਛ ਕੋਈ ਸਰਬ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਕਹੀਰ ਸੋ ਜਾਣਾ

ਜੋ ਕਿਰਪਾ ਹੈ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ ਦਿਸ ਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਗ ਸੁਣੀਏ ਕਰਤਾ ਕੈ। ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ, ਧਿਆਏ ਧਿਆਏ

ਸਭ ਠਾਈ ਨਾਨਾ ਵਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉਂ ਜਪ ਜਪ ਜੀਵੇ ਨਾਨਕ ਹਰਨਾਉ ਨਾਮ ਤਾਰੇ ਸਗਲੇ

ਸੁਨਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਇਨਸਾਨ ਪੁਰਖ ਸਾਧ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਾਤੀ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਜਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਰੇ ਕੋਈ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀਆਂ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਨਾਨਕ ਜੋਤ ਭਾਵੇ ਸੋ ਵਰਤੀਆ ਬਿਸ

ਸਿਮਰਨ ਕੋਇ ਸਿਰਬਦੀਆਂ ਕਰ ਆਖਾ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਦਾਨੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਹਿਉ ਮਨ ਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸਬਰ ਨਾਹੀ ਦ੍ਰਿਸ਼ਟਾਇਓ।

ਆਪ ਮਿਟਾਵੇ। ਅਬਰ ਸਿਆਣ ਸਗਲੀ ਛਾਣ ਤਿਸ ਜਨ ਕੀਂਦੂ ਸੇਵਾ ਲਾਭ ਗਾਵਨ ਜਾਨ ਹੋਵੀ ਤੇਰਾ ਨਾਮ ਤਿਸ ਜਨ ਕਹਿ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕਹਿ ਸੰਗ ਸਿੱਖ ਦੁਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਇਆ ਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਗਾਰ ਤੇ ਹਟ ਹੈ ਸਤਿਗੁਰ ਸਿੱਖ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵ

ਪਾਰਸ ਸਤ ਚਰਨ ਗਤ ਨਿਰਮਲ ਨੀਤ ਭੇਟ ਸੰਗ ਰਾਮ ਗੁਰੂ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜੇ ਬਾਏ ਕੁਸਤਤ ਨੇਕ ਸਤਪੁਰਖ ਪੂਰਨ ਵਿਵੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਾਹੋ ਚਿਤ ਪ੍ਰਾਣੀ

ਵਰਤਾਈ ਅੰਧ ਪਹਿ ਦੁਖ ਨਾਠੇ ਪਾਹੀ ਜਨਮ ਮਰਨ ਕੇ ਮਿਟੇ ਉਦੇਸੇ ਸਾਧੂ ਕੇ ਪੂਰਨ ਉਦੇਸੇ ਪਹੁ ਚੁਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਹਰੀ ਸਾਧ ਸੰਗ ਜਪਨਾ।

ਸਾਰੀ ਸਿਧ ਪਾਈ ਜੋ ਕਹਿ ਬ੍ਰਹਮ ਗਵਨ ਸੁਣ ਨਾਨਕ ਹਰਿ ਹਰਿ ਜਾ ਸ਼ਰਵਨ। ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤੇ ਆਪੇ ਪਾਏ, ਹਰ ਬਿੰਦੂ ਜਾ ਨਾਹੀ ਕੋਏ ਸਰਬਨੇ।

ਕਾਂਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਜਨ ਕੀ ਪਾਵਨ ਛੂਟਨ ਹਾਰੇ ਸਿਮਰ ਉਤਸਾਹ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ ਨਾਨ ਫਲ ਪਾਏ ਸੰਗ ਨ ਚਾਲਸ ਤੇਰਾ ਤਨਹਾ ਤੂੰ ਖਿਆਲ ਪਟਾਵੈ ਮੂਰਖ ਮਣਾ ਸੋਤ ਮੀਤ ਕਟਾਂ ਬਿਰ ਬਨ ਤਾਇਨ ਤੇ ਕਹੋ ਤੁਮ ਕਮਣ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਤੇ ਕਹੋ ਕਮਣ ਛੁਟਕਾਰ

ਨਾਨਕ ਗੁਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚ ਇੱਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦੇਵ ਹਰਨਾਮ ਸਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾਸ ਸਾਸ ਪ੍ਰਭ ਤੁਮੇ ਧਿਆਵ

ਆਖੇ ਸੰਗ ਪਰੇ ਸਰਨ ਆਣ ਸਭ ਤਿਆਗ ਅੰਤਰ ਪ੍ਰਗਾ ਸਿੰਨ ਦਿਨ ਲੈ ਵਿਲਾਂਗ ਬਿੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕ ਦਿਨ ਭਇਆ ਜਨ ਮਰਨ ਦੁਖ ਪ੍ਰਭ ਗਾਇਆ ਛਪੁਨੀ ਸਰਦ ਇਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਹ ਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੇ ਸੋ ਕਿਉਂ ਬਿਸਰੈ ਜੇ ਕੀ ਆ ਜਾਣੇ ਸੋ ਕਿਉਂ ਬਿਸਰੈ ਜਿਣ ਸਭ ਕਿਸ ਦੀਆਂ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾਂ ਗਾਂਢੇ ਗੁਰ ਪੂਰੈ ਤਤ ਹੈ ਬਿਝਾਇਆ ਪ੍ਰਭ ਪ੍ਰਭ ਨਾਮ ਜਨ ਧਿਆਇਆ ਸਾਜਣ ਸੰਤ ਕਰੋ ਇਹੋ ਕਾਮ ਆਣ ਤੇ ਆਂਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਅਵਰਹਿ ਨਾਮ ਜਪਾਵ ਭਗਤ ਪਾਏ ਤਰੀ ਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾਏ ਬਿਸਰਾਮ ਸਗਲ ਦੁਖ ਕਾਵਤ ਨਾਥ ਨਾਨਕ ਨਾਮ ਜਪੋ ਗੁਣਦਾਸ

ਸਰਗੰਗ ਬਿਰਲਾ ਕਹੂ ਪਾਵੇ ਸੰਗ ਏਕ ਬਸ ਦੀ ਜੇ ਕਰ ਮੈਂ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਿਰਫ ਸਮਾਏ ਪ੍ਰਭ ਭਗਸਾਨ ਦੀਨ ਦਇਆਲ ਭਗਤ ਬਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਨ ਕਰਤਾਰ ਭਗਤ ਨਾ ਕੇ ਪ੍ਰਾਣ ਉਧਾਰ ਜੋ ਜੋ ਜਾਪੇ ਸੋ ਹੋਏ ਪਨੀਤ ਭਗਤ ਭਾਏ ਲਾਵੇ ਮਨਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਇਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ

ਸੋਭਤ ਪਰਮ ਆਪਨ ਖੇਲੇ ਆਵਰਤੀ ਜਾਨਾਨ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਣੀ।

ਪਹਿਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉਂ ਵਖਿਆਨ ਆਪਣੇ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤਉ ਨਾਨਕ ਕਹਿ ਜਹਿ ਭਗਤ ਭਗਤ ਆਮ ਜਹਿ ਪਸਰੇ ਪਸਾਰ ਸੰਤ ਪ੍ਰਤਾਪ ਦਹੁ ਪਾਹ ਕਾਪੇ ਧਨੀ ਉਨਕੀ ਸੋਭਾ ਉਨਹ ਬਣੀ ਆਪੇ ਹੀ ਕੌਤਿਕ ਕਰੇ ਅੰਨ ਚੋਜ ਆਪੇ ਰਸ ਭੋਗਣ ਨਿਰਯੋਗ ਜਿਸ ਭਾਵੇ ਤਿਸ ਆਪਣ ਨਾਇ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸੁਮਾਰ ਅਥਾਹ ਗਮ ਤੇ ਅਤੋ ਲਹਿ ਜੋ ਬੁਲਾਵ ਤੇ ਉਨਾਮ ਦਾਸ ਬੋਲੇ ਸਰੋਕ ਦੀ ਅਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਇਆ ਆਪਣੇ ਸੂਤ ਸਭ ਜਗਤ ਪਰੋਏ ਜਾ ਕੁਰਾਬ ਜੀ ਆਪ ਬਜਾਏ ਸੱਚ ਨਾਮ ਸੋਜਨ ਪਾਏ ਸੋ ਸੁੰਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਹੈ। ਜੋ ਕਿਛ ਕਹਿਣਾ ਸੋ ਆਪੇ ਕਹਿ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲੈ ਸਮਾਏ, ਤੇ ਹੋਏ ਸੁਣਾ ਹੀ ਬੁਰਾ ਉਰੇ ਕਹੋ ਕਿ ਨੈ ਕਛ ਕਰਾ। ਆਪ ਭਲਾ ਕਰਤੂ ਦੇਦਨੀ ਆਪ ਭਲਾ ਕਰਤੂ ਦੇਦਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਹੋਤ ਪੋਤਾ ਪ੍ਰਸੰਨ।

ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਕਾਹੇ ਆਧਾਰ ਉੱਤਮ ਸਲੋਕ ਸਾਧ ਕੇ ਬਜਨ ਮਨੀ ਗਲਾਲ ਹਿਰਤਨ ਸੰਤ ਕੁਮਾਵਤ ਹੋਦ ਉਧਾਰ ਆਮ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਅਨਾਹਦ ਵਾਜੇ ਸੁਣ ਸੁਣ ਅਣਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨ ਕੁਦਰੇ ਤਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਪਹੇ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ

ਵਾਲਾ ਕੋਹੇ ਤਾਂ ਇੱਕ ਨਾ ਚੱਲੇ ਨਾਲ, ਕਿ ਵੀ ਸਚਿਆਰਾ ਹੋਈ ਹੈ ਕਿ ਵੀ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਆ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ।

ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਮਿਗ ਸਾਹਿਬੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਹੀਂ ਭਾਖਿਆ ਪਾਹੁ ਅਪਾਰ, ਆਖੇ ਮੰਗੇ ਦੇਹੇ ਦੇਹੇ ਦਾਤ ਕਰੇ ਦਾਤਾਰ। ਫੀਰ ਕੇ ਅਗੇ ਰੱਖੀਐ ਜਿਤ ਦਿਸੈ ਦਰਬਾਰ, ਮਹਾਉ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ।

ਰੱਖੀਐ ਭਾਉ ਦੁਖ ਪਰ ਹਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸ੍ਰੀ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹਾ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗਰੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼

ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਕਸਾਰ ਹਨਮੰਦ, ਸੁਣਿਆ ਯੋਗ ਜੁਗਤਨ ਭੇਦ, ਸੁਣਿਆ ਸਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ, ਸੁਣਿਆ ਫਟਫਟ ਭਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ।

ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸੇ ਭਾਰ ਤਲੈ ਕਮਨ ਜੋਰ ਜੀ ਆਜ਼ਾਦ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓਏ ਕੋ ਗਵਾਓ ਤਿਸੇ ਹੋਏ ਲਖ ਦਰੀਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਬਤਾਵੋ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਗਸਾਰ ਅਸੰਖ ਮੋਹਨ ਲਿਬਲਾਏ ਤਾਰ ਕੁਦਰਤ ਗਮਨ ਗਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਗ ਅਮਰ ਕਰ ਜਾਹੇ ਜੋਰ ਅਸੰਗ ਅਲ ਬੜਹੱਤਿਆ ਕਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੂੜਿਆਰ ਕੂੜੇ ਫਿਰਾਹੇ ਅਸੰਗ ਮਲੇਸ਼ ਮਾਲ ਭਗ ਖਾਹੇ ਅਸੰਗ ਨਿੰਦਕ ਸਿਰ ਕਰ

ਪਰ ਯਹ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰਾ ਸੁਖੇਹੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮੱਤ ਪਾਪਾਂ ਕਹਿ ਸੰਘ ਉਹ ਧੋਪੈ ਨਾਵੇਂ ਕਹਿ ਰੰਗ।

ਅਵੰਤਰਗਾ ਤੀਰਥ ਮਲਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਹੇ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਦਿ ਬਾਣੀ ਬਰਮਾਹੋ ਸਤ ਸੁਹਾਨ ਸਦਾ ਮਨ ਚਾਹੋ ਕਵਣ ਸੋ ਵੇਲਾ ਬਖਤ ਕਵਣ ਕਵਣ ਸਿਤ ਕਵਣ ਵਾਰ

ਗੁਣ ਗੁਣ ਗਪਾਲ ਥਕੇ ਵੇਦ ਗਹਿਨ ਗਵਾਤ ਸਹਿਸ ਅਠਾਰਾਂ ਗਹਿਨ ਗਤੇ ਬਾ ਅਸੁਰਿਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਅਤਿ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਭਵੇਂ ਸਮੁੰਦਰਾਂ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ।

ਅਮਲ ਭਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫੁਰਮਾਨ ਅਮਲੋ ਅਮਲ ਆਖਿਆ ਨਾ ਜਾਹੇ ਆਖ ਆਖ ਰਹੇ ਲਿਵਲਾਹੇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਾ ਬਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਆਖ ਨਾ ਸਕੇ

ਰਗੇਹਾ ਜਦਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਬਾਵਣ ਹਾਰੇ ਕੇਤੇ ਰਾਗ ਪਰਿਸਿਉ ਕਹੀਅਨ ਕੇਤੇ ਗਾਵਣ ਹਾਰੇ।

ਰਤਨ ਪਾਏ ਤੇਰੇ ਅੜ ਸੜ ਤੀਰਥ ਨਾਲੇ। ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪ੍ਰਭੰਡਾ ਕਰ ਕਰ ਰੱਖੇ ਧਾਰੇ। ਸਹੀ ਤੁਧਨੂੰ ਗਾਵੇ ਜੋ ਤੁਧ ਭਾਵ ਨਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੇ।

ਜੇਬਤ ਇਸ ਦੀ ਵਡਿਆਈ ਜੋਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿ ਨ ਰਜਾਈ ਮੁੰਦਾ ਸੰਤੋਖ ਸਰਬਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਗਾਲ ਗੁਵਾਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿੱਤੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਗੜ ਵਾਜੈ ਨਾਦ ਆਪ ਨਾਥ ਨਾਤੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ

ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣਿਕ ਸੰਸਾਰੀ ਭੰਡਾਰੀ ਗਲਾਏ ਦੀ ਬਾਣ ਜਿਵਤ ਸੁਭਾਵੇ ਤਵੇ ਚਲਾਵੇ ਜਹੋ ਵੈ ਫੁਰਮਾਣ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਆਦੇਸ਼ ਤਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਨ ਲੋਏ ਲੋਏ ਭੰਡਾਰ ਜੋਗ ਛਪਾਇਆ ਸੁ ਏਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹਾਓ ਲੱਖੋ ਹੈ ਲੱਖੋ ਮੈਂ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤਰਾਹ ਪਦ ਪਾਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਛੁਪੈ ਨਹਿ ਜੋਰ ਜੋਰ ਨਾ ਮੰਗਣ ਦੇਡਾ ਜੋਰ ਜੋਰ ਨਾ ਜੀਵਨ ਵਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟਾ ਸੰਸਾਰ ਸਤ ਜੋਰ ਕਰ ਵੇਖੈ ਸੋਹੇ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨੀ ਪਵਨ ਪਾਣੀ ਅਗਨੀ ਪਾ ਤਾਰ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਅਜੁਗਤ ਗਏ ਰੰਗ ਤਿੰਨਗੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਬਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਮਨ ਪਾਣੀ ਵਾਇ ਸੰਤਰ ਕੇਤੇ ਕਾਨ ਮਹੇਸ਼ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੋਧਨਾਥ ਕੇਤੇ ਕੇਤੇ ਦੇਵੀ ਬੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਾ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੂਟ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੂਦ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਗੇ ਰੂਪ ਨਾ ਕਥਨੇ ਜਾਹੇ ਨਾ ਉਹੇ ਪਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸ ਹੈ ਕੇ ਲੋ ਕਰਹੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਅਖੰਡ ਮੰਡਲ ਬ੍ਰਹਮੰਡ ਜੇ ਕੋ ਕਥੇ ਤੰਤ ਨਾ ਅੰਤ ਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵਿਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰੜ ਮਤ ਵੇਦ ਹਥਿਆਰ ਭਾਉ ਖਲਾ ਅਗੰਧ ਬਥਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦਿਵਸਰਾ ਦੁਏ ਦਾਈ ਦਾਇਆ ਖਿਲੈ ਸਗਲ ਜਗਤ

ਖੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜਿਹ ਰੂਪ ਰੰਗ ਰੇਖ ਭੇਖ ਕਹਿ ਨਾ ਸਕਤ ਕੇ ਅਚਲ ਮੂਰਤਨ ਭਾਵ ਪ੍ਰਕਾਸ਼ ਸਮਿਤੋਜ ਗਹਿਜਾ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਿਰਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਧਰਨ ਕਹਿਤ ਤਵੈ ਸਰਵਨਾਮ ਕਥੈ ਗਮਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਅਬਾਹੇ ਨਮਸਤੰਗ ਢਾਹੇ ਨਮਸਤੰਗ ਰੀਲੇ ਨਮਸਤੰਗ ਰਾਧੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਡਾਮੇ ਨਮਸਤੰਦਰ ਗਾਮੇ ਨਮਸਤੰਦਰ ਧਾਤੇ ਨਮਸਤੰਦਰ ਘਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਦਰ ਮਾਨੇ ਨਮਸਤੰਗ ਨਿਧਾਨੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਦਰ ਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗਰ ਵਰਗੇ ਨਮਸੰਗ ਸਰਗੇ ਨਮਸੰਗ ਪ੍ਰਭੋਗੇ ਨਮਸੰਗ ਸੋਜੋਗੇ ਨਮਸੰਗ ਰੰਗੇ ਨਮਸੰਗ ਭੰਗੇ ਨਮਸੰਗ ਗੰਮੇ ਨਮਸਤ ਸਰਮੇ ਨਮਸੰਗ ਜਲਾਸਰੇ ਨਮਸੰਗ ਨਿਰਾਸਰੇ ਨਮਸੰਗ ਅਜਾਤੇ ਨਮਸੰਗ ਅਪਾਤੇ ਨਮਸੰਗ ਅਮਜਵੇ ਨਮਸਤ ਅਜਵੇ ਅਦੇਸੰਗ ਅਦੇਸੇ ਨਮਸੰਗ ਭੇਸੇ ਨਮਸੰਦਰ ਧਾਮੇ ਨਮਸੰਦਰ ਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗੌਣੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵ ਨਮਸੰਗ ਭੇਵ ਨਮਸੰਗ ਜਨਮੇ ਨਮਸੰਗ ਸੁਵਨਮੇ ਨਮੋ ਸਰਬ ਗੌਣੇ ਨਮੋ ਸਰ ਭਾਉਣੇ ਨਮੋ ਸਰਬ ਰੰਗੇ ਨਮੋ ਸਰ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸੰਗ ਭਰਨੇ ਨਮਸੰਗ ਮਰਨੇ ਨਮਸੰਗ ਜਰਾਰੰਗ ਨਮਸੰਗ ਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਧੇ ਨਮਸੰਦਰ ਸਾਕੇ ਨਮਸੰਦਰ ਬਾਕੇ ਨਮਸੰਗ ਰਹੀਮੇ ਨਮਸੰਗ ਕਰੀਮੇ ਨਮਸੰਗ ਨੰਤੇ ਨਮਸੰਗ ਮਹੰਤੇ ਨਮਸਤ ਸਰਾਗੇ ਨਮਸੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਬ ਹੈ ਅਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਅਜੀਤ ਹੈ ਪੀਤ ਹੈ ਤਿਰਮਾਨ ਨਿਧਾਨ ਤਿਰਵਰਗਿਆ ਸਰਗਿਆ ਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਅਗੰਜ ਹੈ ਪੰਜ ਹੈ ਝੂਜ ਹੈ ਚੰਜ ਹੈ ਮੀਕ ਹੈ ਰਫੇਕ ਹੈ ਤੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸੀਕ ਹੈ ਨਿਰਣਮ ਹੈ ਅਸਮ ਹੈ ਅਗਮ ਹੈ ਅਜਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਫਰਿਆਦ ਛੰਦ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥਨ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਰਾਮੇ ਸਮਸੀ ਸਰੂਪੇ ਪ੍ਰਭੰਗੀ ਪਰਮਾਤੇ ਸਮਸੀ ਵਿਭੂਤੇ ਕਲੰਕੰਗ ਮਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਨੇ ਨਮੋ ਅਸ਼ਤਰ ਮਾਨੇ ਨਮ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮ ਪ੍ਰੇਤ ਅਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮ ਸੰਘ ਸਨਾਨੇ ਨਮੋ ਮੰਤ੍ਰ ਮੰਤ੍ਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰ ਸਰਵੰਗ ਪ੍ਰਣਾਸੀ ਅਨੁਪੇ ਰੂਪੇ ਸਮਸੁ ਨਿਵਾਸੀ ਸਦਾ ਸਿੱਧਦਾ ਬੁੱਧਾ ਬਿਰਧ ਕਰਤਾ ਅਦੋ ਉਰਦਰਦੰਗ ਅਗੰਗ ਓ ਹਰਤਾ ਪ੍ਰੰਗ ਪ੍ਰੰਗ ਪਰਮੇਸ਼ਵਰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧਾਤਾ ਦਿਆਲੰ ਏ ਸ਼ੈਦੀ ਭੇਦੀ ਅਨਾਮੰਗ ਕਾਮੰਗ ਸਮਸਤੋ ਪਰਾਜੀ ਸਮਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਦੇਸ ਹੈ ਅਭੇਸੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸੁਰਭੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਅਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ
Namo Sarvadese Namo Sarvese Namo Raj Raje Namo Sa Saje Namo Sha Shahe Namo Ma Mahe Namo Gita Gita Namo Prit Prit Namo Rok Roke Namo Sok Soke Namo Sarv Roke Namo Sarvoke Namo Sarva Jitang Namo Sarva Itang Namo Sarva Gyanang Namo Paramtanang Namo Sarva Mantra Namo Sarva Jantrang Namo Sarva Drisang Namo Sarva Krishang Namo Sarva Rangetar Bangi Rangi Namo Jeev Jeevang Namo Bij Bijaya Khijaya Pijaya Samastang Prasijaya Kirpalang Sarupe Kukaramga Pranasi Sada Sarvada Ridda Siddhanga Navasi Charpad Shandatva Prasad Amrita Karme Amrita Tarme Akala Jogya Chala Bogya Chala Rajaya Tala Sajaya Akhal Tarmang Allah Karmang Sarvang Data Sarvang Gyata Sarvang Pane Sarvang Mane Sarvang Pranang, Sarvang Taranang, Sarvang Pugta, Sarvang Jugta, Sarvang Devang, Sarvang Bevang, Sarvang Kale, Sarvang Pale, Ruwal, Shandat, Vaprasad, Adrubana, Adamurta, Ajona, Purkapar, Sarman, Traman, Deva, Beva, Dudahar, Sarpalang, Sarvakalang, Sarvakopankar, Jatar, Tatar, Virajev, Dudurbrasad, Nam Tamana, Jad, Jagruprangna, Rekhad, Burkhadar, Murta, Ajona, Ad, Aseha, This or not is a group rekna rag, jetter, tatar, the service, a hoi palu, and rag. Nam gum behin, pekata, muna, jai, sermans, serbatarmans, damana tahe. Ek murta, ne, there's some kin ruban, ek, kail, kail, kail, kail, and undergo perig, de pebra, jani, jebid, or gotaba. Rubrangna jat paso janike, jeb tat, matana jat, jagger, janaman behin, a chakra, bakar, fera, chatter, chakamani, protein. Loga Chodanga Beke Jagajab, Hija Jab, Adevanad, Murtapio, Sabajetab, Param Rupunit, Murt, Purun Purkapar, Service, Ratio, Suyam, Bhagan Bandan Hargar, Hilkaras, and Yugutakar, Purkadesa, Tarmtamso Paramarata, Putala Kapis, and Ragarang Jakajad, Badranama, Garbaganjan, Dustapanjan, and Mukdaikam, Abrub, Amik, Anusatek, Purkabu, the Garbaganjan, Sarabanjan, Adrubasudang, and Abangana, make Purkapar. Sarvulai, Sarvukai, Sarvupratapar, Sarvanda, Sarvanta, Sarvatian, Big, Sarvashasrana, Jan, Jerubranga, Rek, Parambet, Buran, Jacket, the Bak, the Net, Gord, Simmer, the Buran, Shastrana, Abahibahajeta, Madabahari, Shandat, Vaprasad.

ਸੀਗੇ ਸੂਰ ਸੁਰਾਰਧਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖੀਏ ਪ੍ਰਾਨ ਪਤੀਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਗੇ ਮਾਤੇ ਮਤੰਗ ਜਰੇ ਜਰ ਸੰਗ ਅਨੁਭਵ ਤੰਗ ਸੁਰੰਗ ਸੁਰਾ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀਬਤ ਨਿਆਬ ਸੀਸਨਾ ਜਾਤ ਵਿਚਾਰੇ ਤੇ ਭੈ ਤੋ ਕਹਾ ਭੈ ਭੁਪਤੰਤ ਕੋ ਨਾ ਗੇ ਪਾਏ ਪਧਾਰੇ ਜੀਤ ਬਰਾਇ ਸਭ ਦੇਸ ਦਿਸਾਨ ਕੋ ਬਾਅਦ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸਿੰਧ ਹਿੰਸ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਿਖ ਭਾਨ ਕੇ ਭੁਪਤ ਕੌਣ ਗਰੈਨ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਨੰਤ ਗੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਯਾਦਮ ਦਾਨ ਸਵਸੰਜਮ ਨੇਮ ਅਨੇਕ ਬਸਿਖਾ ਹੈ ਵੇਦ ਬੁਰਾਨ ਕਤੇਬ ਗੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਹੈ ਪਾਉਣ ਆਹਾਰ ਜਤੀ ਜਤਾਰ ਸਭ ਸਵਚਾਰ ਹਜ਼ਾਰਕ ਦੇਖਾ ਹੈ ਸ੍ਰੀ ਭਗਵਾਨ ਭਜੇ ਬਨ ਭੁਪਤ ਏਕ ਰਤੀ ਬਨ ਏਕ ਨਾ ਲੇਖਾ ਹੈ ਸੁਧ ਸਿਬਾਹ ਦੁਰੰਧ ਬਹ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਵੰਗ ਹਲੇ ਨਾ ਹਲੇਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਬਚਾ ਰਹੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਿਲਨ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਸ ਵਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿਖ ਭਾਂਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ ਪੁਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਗੇ ਬਹੁ ਖੋਜ ਪੁੰਜ ਖਪੈਂਗੇ ਸਾਧ ਸੁਪ੍ਰਸੰਨ ਫਰੈਜਕ ਸਤਰ ਸਭੇ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਾਥ ਵਜਾਉਣ ਤੋਂ ਲੋਕ ਰਾਜ ਕਰੈਂਗੇ ਕੋਟ ਸ਼ਨਾਨਕ ਜਾਤ ਦਾਨ ਅਨੇਕ ਸੁੰਬਰ ਸਾਜ ਭਰੈਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਤੰਤ ਫਸੇ ਜਮ ਫਾਸ ਭਰੈਂਗੇ ਜੇ ਨਾਲ ਸ੍ਰੀ ਪਦ ਕੇ ਪਰਾ ਸਹਿਭਗ ਤੇਰਾ ਫੇਰ ਨਾ ਦੇਹ ਧਰਾਂਗੇ ਕਹ ਪਉ ਜੋ ਦਉ ਲੋਚਨ ਮੂੰਦ ਕੇ ਬੈਠ ਰਹੋ ਬਖ ਧਿਆਨ ਲਗਾਇਓ ਨਾਤ ਫਰੀਓਰੀ ਅਹਿਸਾਸ ਸਮੁੰਦਰਨ ਲੋਗਿਓ ਪ੍ਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਜ ਕਹਾਉਂ ਸੁਣ ਲਿਓ ਸਵੈਜਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜਦੇ ਰਹੋ ਸਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਰ ਬਾਚੀ ਦਿਸ਼ਾਵੇਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਦੇ ਪਾਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਭੂਤਾਨ ਕੋ ਕਉ ਪੂਜਤ ਹੈ ਪਾਸ ਕਉ ਮਿਰਥਾਨ ਕਾਉ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾ ਪਾਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਜਿਤ ਕੀ ਸ਼ਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹਾਦੈ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਤਾ ਕਰਿਆ ਸਭ ਅਰਨ ਗੁਹਾ ਸੰਗ੍ਰਹਿ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਬਲ ਚਾਹੂੰ ਸੋ ਤੁਮ ਤੇ ਪਾਊਂ ਸੇਵਕ ਸਿੱਖ ਹਮਾਰੇ ਤਾਰੀ ਆਹ ਚੁਨ ਚੁਨ ਸਤਰ ਹਮਾਰੇ ਮਾਰੀ ਆਹ ਆਪ ਹਾਦ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਰਿਓ ਮੈਂ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦੁਸ਼ਨ ਕੇ ਹੰਤਾ ਤਮਹੋਪਰੀ ਚਤੁਰਦਸਕੰਥਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ।

ਕੇ ਕੀ ਪੀਰ ਪਛਾਣੈ, ਘਟ ਘਟ ਕੇ ਫਟਫਟ ਕੀ ਜਾਣੈ। ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ, ਜਬ ਆਹ ਕਰਖ ਕਰਤ ਹੋ ਗਭ ਹੂੰ, ਤੁਮੈ ਮਿਲਤ ਦੇਹੇ ਤਰ ਸਭ ਹੂੰ, ਜੇਤੇ ਬਦਨ ਸਿਸ਼

ਵਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਾਏ ਕਰਤਾ ਤੇਰਾ ਹੈ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਗਏ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਾਏ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨਮੁਖਾਂ ਸਭ ਗਵਾਈਆਂ ਕਰਸਾਤ ਸੁਖਮਨ ਆਏ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਘਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਧੂਰ ਕਰਮ ਪਾਇਆ ਤੁਧ ਜਨ ਕਾਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੁਆ ਤਿਤ ਕਰ ਆਨ ਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵਿਚਾਰੀਆ ਤੁਦਵਾਸ ਸਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸਨੋ ਹਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋ ਜਨ ਪਾਵੇ ਪਾਵੇ ਤਾਂ ਸੋ ਜਾਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿਦਸ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਹੋ ਸੰਤ ਪਿਆਰੇ ਹੋ ਆ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਆ ਕਥ ਕੇਰੀ ਕਿ ਦੁਆਰੇ ਪਾਈਐ ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਆ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੇ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਹ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋਤ ਆਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਗੋ ਆਖ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੋਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਦੂਤ ਉਪਾਏ ਗਏ ਇੱਕ ਵੇਖ ਵਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਹੈ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਦੇਖੀ ਵਾਲੋ ਨਕੀਏ ਤੇ ਮਾਰਗ ਜਾਣਾ ਗੁਰਪ੍ਰਸਾਦ ਜਿਨੀ ਆਪ ਤਜਰ ਹਵਾ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹਉ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਮੈਂ ਚੱਲੇ ਜਿੰਨਾ ਮਾਰਗ ਪਾ ਵਹੇ ਕਰ ਕਿਰਪਾ ਜਿੰਨਾ ਮਿਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾ ਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵਿਚਲਾ ਵਹੇ ਇਹ ਸੋਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ ਫਿਰੇ ਘਨੇਰੇ ਕਨੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆ ਪਵਿੱਤ ਮਾਤਾ ਪਿਤਾ ਗ੍ਰੰਥ ਸਾਹਿਬ ਸੋ ਪਿਤ ਸੰਗਤ ਸਬਾਈਆ ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਊਪ ਜਾਇ ਕੇ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਿ ਚਿਤ ਲਾਏ ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਉਪਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਬਾਰੋਂ ਨਿਰਮਲ ਜੀਉ ਤੈ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਮੇ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਗਏ ਤਿੰਨੇ ਜਨਮ ਜੂਆ ਹਾਰਿਆ ਜੀਉ ਨਿਰਮਲ ਬਾਰੋ ਨਿਰਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜਗੀ ਸੋਏ ਪਹੁੰਚੇ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਨੀ ਖੱਟਿਆ
ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਨੈ ਗੁਰਬਿਨਾ ਵਰਨਾ ਜਾਣੇ ਕੋਏ ਗਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਭਰਮੇ ਆਵੇ ਮੈਨੂੰ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਮੈਨੂੰ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਵੈ ਹਿਰਦੈ ਇਤਨਾ ਸਮਾਣੀ ਵੀ ਉਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਔਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੰਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਪਾਏ ਗਏ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਨਿਭਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਦ ਬਾਜ ਸੁਣਾਉਂਦੇ ਹਰ ਬਿਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੁਖ ਮਨੋ ਵਿਸਾਰੀਐ ਮਨੋ ਕੇ ਵਿਸਾਰੀਐ ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੁਖ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾਏ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਾਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਅਮਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਾਹ ਹੈ ਹਰ ਵਸੇ ਮਨ ਆਏ ਰਾਪ ਅਮਲ ਕੇ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਰਾਸ ਮੇਰੀ ਮਨ ਮਨਜਾਰਾ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਦੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ ਇਹੋ ਤਾਂ ਅੰਤ ਨਾ ਮਿਲਿਆ ਜਿਨ ਹਰ ਪੇ ਹਰ ਆਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨੁਆ ਵਨਜਾਰਾ ਇਹ ਰਸਨਾ ਤੂੰ ਅੰਦਰ ਸਰਾਹ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤਾ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਤ੍ਰਿਸ਼ਨਾ ਲਾ ਕੇ ਆਏ ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅੰਧਰਾਸਾ ਵੀਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਾ ਹੱਥ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲ ਤੁਵਾ ਚਲ ਤਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਕਰੇ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਹ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੂੰ ਕਰਮ ਕਮਾਇਆ ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਪੂਰਬ ਲਿਖਿਆ ਗੁਰਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰੂ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਹਾਓ ਹਰ ਤੁਮੈਂ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰ ਹੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖ ਦੇ ਇਹ ਹਰ ਘਰ ਰੂਪ ਹੈ ਰੂਪ ਨਦਰ ਹੀ ਆਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਾਂ ਵੇਖਾ ਹਰ ਇੱਕ ਹੈ ਹਰ ਬਿਨਾ ਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ
ਦੇਵ ਦ੍ਰਿਸ਼ਟੋਈ ਇਹ ਸਰਵਣੋ ਮੇਰੇ ਹਾਉ ਸੱਚ ਸੁਣਨਾ ਨੋ ਪਠਾਏ, ਸੱਚ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ, ਸੱਚ ਅਲਖ ਵਿਡਾਣੀ ਤਾਕੀਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਸੁਣਨਾ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ, ਤਾਂ ਅਨੇਕ ਰੂਪ ਨਾਉ ਨਵ ਨਿਧ ਇਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਸੱਚਾ ਸੁਹਿਲਾ ਸੱਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵੇ, ਸਚੋ ਧਿਆਵੇ ਜਾ ਤੂੰ ਭਾਵੇਂ ਗੁਰਮੁਖ ਜੀ ਨਾ ਬੁਝਾਵੇ, ਸੱਚ ਸਭਨਾ ਕਾ ਖਸਮ ਹੈ

ਅਸ਼ਟਪਦੀਆਂ ਮਹਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ।

ਸੋਖਾਈ ਨਾਨਕ ਗਰੀਬ ਟਹਿ ਪਾਇਆ ਦੁਆਰ ਹਰ ਮੇਲ ਲਹਿਓ ਵਡਿਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਧ ਬਲ ਰਹੇ ਤਾਂ ਕੋਈ ਕਿਹੋ ਆਖਾਓ ਤੁਧ ਵਿਸਰਿਆ ਮਰ ਜਾਈ

ਦਰਸ਼ਨ ਕੈ ਤਾਈ, ਚਖੜ ਝਾਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਹੀ, ਜੋ ਪ੍ਰਾਣੀ ਜਲ ਬਿਨ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ, ਜਿਉ ਧਰਤੀ ਸੋਭ ਕਰੇ ਜਲ ਵਰਸੈ, ਤਿਉ ਸਿੱਖ ਗੁਰ ਮਿਲ ਬਿਗਸਾਈ, ਸੇਵਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ, ਨਾਨਕੀ ਬੇਨੰਤੀ ਹਰ ਪਹਿ, ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੇ ਧਿਆਈ, ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਤੁਧ ਸੇਵਕ ਪੈ ਜਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ, ਜਿਸ ਤੂੰ ਦੇ ਸੋਈ ਜਨ ਪਾਏ, ਹੋਰ ਨੇਫਲ ਸਭ ਚਤੁਰਾਈ, ਸਿਮਰ ਸਿਮਰ ਸਿਮਰ ਗੁਰ ਆਪਣਾ, ਸੋਇਆ ਮਨ ਜਾਗਾਈ, ਇੱਕ ਦਾਨ ਮੰਗੇ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ, ਜੇ ਗੁਰ

ਪਾਈ ਪਾਲਾ ਕੱਕਰ ਬਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਂ ਪਾਈ ਰੈਣ ਦਿਨ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕਾ ਜੀਓ ਪਿੰਡ ਗੁਰੂ ਹੈ ਗੁਰ ਮੇਰਾ ਤ੍ਰਿਪਤਾ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਤ ਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸੰਗਤ ਜੀ ਵਡਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤ ਵੱਲੋਂ ਪ੍ਰਥਮ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ। ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ ਪ੍ਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ 'ਤੇ ਵਿਰਾਜ ਮਨੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ, ਪੁੱਤਰ ਬਖਸ਼ਿਸ਼ ਕੀਤੇ ਸਨ। ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਸਨ। ਹੁਣ ਪੰਜਾਂ ਬਾਣੀ ਨਿਤਰਮ ਸੰਪੂਰਨ ਹੋਏ ਹਨ। ਗੁਰੂ ਮਹਾਰਾਜ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਆਸਾ ਕੀ ਵਿਹਾਰ ਦੇ ਸ਼ਬਦ ਕੀਰਤਨ ਪ੍ਰਾਰੰਭ ਹੋਣ ਜਾ ਰਹੇ ਹਨ। ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸਾਜਖੰਡ ਸਹੀ ਦਰਬਾਰ ਸਾਹਿਬ ਨੇ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਾਧ ਸੰਗਤ ਜੀ, ਆਉਣ ਵਾਲੇ ਸ਼ਨੀ ਸ਼ਨੀਵਾਰ ਬੱਚਿਆਂ ਵੱਲੋਂ, ਯੂਥ ਵੱਲੋਂ 9 ਵਜੇ ਤੋਂ ਲੈ ਕੇ ਰਾਤ ਸਵੇਰੇ 3 ਵਜੇ ਤੱਕ ਕੀਰਤਨ ਹੋਣਗੇ। 9 ਵਜੇ ਰਾਤ ਤੋਂ ਸਵੇਰੇ 3 ਵਜੇ ਤੱਕ ਸਾਰੀ ਰਾਤ ਲਗਭਗ ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਹੈ ਜੀ। ਮੌਜੂਦਾ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਦੀ ਯਾਦਾਂ ਵਿੱਚ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸਾਜਰੇ ਹਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸੰਪੂਰਨ ਤਮਾਮ ਆਪ ਜੀ ਨੇ ਸਾਰੇ ਦੀਵਾਨਾਂ 'ਚ ਅੱਜ ਪ੍ਰਗਟ ਲਾਈ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣੇ ਆਪ ਸੱਜ ਆਪੇ ਨਿਰਚਨਾ ਦੋਈ ਕੁਦਰਤ ਸਾਜੇ ਕਰ ਸੰਜਠ ਚਾ ਦਾਤਾ ਕਰਤਾ ਆਪ ਤੋਂ ਤੁਸ ਦੇਵ ਕਰੇ ਪਸਾਓ ਤੋ ਜਾਣੋ ਸਭ ਸੇ ਦੇ ਲੈ ਸਜਿੰਦ ਕੁਆ ਕਰੇ ਅਸੰਜਠੋ ਚਾਓ ਕਰੇ ਅਸੰਜਠੋ ਚਾਓ।

ਪਿੰਨ ਭੋਗ ਭੋਗ ਕਹਿ ਹੋਏ ਪਸਮਣ ਭੋਰ ਸਦਾਇਆ। ਵੱਡਾ ਹੋ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ। ਥਾਉ ਨ ਹੋਵੀ ਪਾਉਂਦੀ ਹੈ ਸੁਣੇ ਕਹਿ ਰੁਆਇਆ। ਮਨ ਅੰਧਾ ਜਨਮੀ ਗਵਾਇਆ ਮਨ ਅੰਧਾ।

ਸਾਗਰ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹ ਜੀਵ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣੇ ਲੋਕ ਸਭ ਆਇਆ, ਸਤਿਗੁਰ ਮੇਰੇ ਸਤ ਪਾਇਆ ਜਿਨੀ ਵਿੱਚੋਂ ਆਪ ਗਵਾਇਆ। ਜਿਨ ਸਚੋ ਸਤ ਬੁਝਾਇਆ, ਜਿਨ ਸਚੋ ਸਤ ਬੁਝਾਇਆ।

ਰੱਖਣਾ ਚਾਹੀਏ। ਜੀਉ ਪਿੰਡ ਸਭ ਤੋਂ ਸਦਾ ਦੇਖਾ ਜੇ ਆਖ ਗਵਾਈਏ, ਜੇ ਲੋੜੇ ਸੰਗੋ ਆਪਣਾ ਘਰ ਪੁੰਨ ਹੋਣੀ ਚ ਸਦਾਈਏ, ਜੇ ਜਰਵਾਣਾ ਪਰ ਹਰੇ ਦਰਵੇਸ਼ ਕਰੇਂਦੀ ਆਈਏ, ਕੋ ਰਹੇ ਨਾ ਭਰੀਏ ਪਾਈਏ, ਕੋ ਰਹੇ ਨਾ ਭਰੀਏ ਪਾਈਏ।

ਸਤਿਗੁਰ ਕਿਨਨ ਪਾਇਓ ਕਿਨ ਸਤਿਗੁਰ ਕਿਨਨ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮੇਰੇ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ ਤੁਮੇ ਵਿਚਾਰ ਹੈ ਜਿਨ ਸਤਿ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ

ਸੇਵਕ ਕੀਤੀ ਸੰਤੋਖੀ ਜਿਨ ਸੱਚ ਸੱਚ ਧਿਆਇਆ ਉਹਨੇ ਮੰਦਰ ਪੈਰ ਨਿਰਖ ਕਰ ਸੋ ਕਰ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨੇ।

ਭਾਵਦ ਦਰਸੋਨ ਕੀਰਤ ਗਾਵਦੇ ਨਾਨਕ ਕਰਮ ਵਰ ਦਾ ਢੁੰਨ ਨਹਿ ਨਿਤਾਵਦੇ ਇੱਕ ਮੂਲ ਬਜਰ ਆਪਣਾ ਅਣ ਹੁੰਦਾ ਆਪ ਗਣਾਇੰਦੇ ਹਾਂ ਢਾਡੀ ਕੰਨੀ ਜਾਤ ਹੋਰ ਜਾਤ ਸਦਾਇੰਦੇ ਤਿੰਨ ਮੰਗਾਂ ਚ ਪਜੇ ਤਿੰਨ ਮੰਗਾਂ ਜਿਤ ਜਾਤੇ ਆਇੰਦੇ।

ਮੋੜ ਦਾਨ ਮਹਿੰਦਾ ਤਲੀ ਖਾਕ ਜਮੀਲ ਮਸਤਕ ਲਾਈਐ ਕੂੜਾ ਲਾਲਚ ਛੱਡਿਆ ਹੋਇਆ ਕਮਨ ਅਲੱਖ ਧਿਆਈਐ ਫਲ ਤੇ ਵੇਹ ਪਾਈਏ ਜਿਵੇਂ ਹੀ ਘਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਨਾ ਦੇ ਪਾਈਐ ਮੱਤ ਥੋੜ੍ਹੀ ਸੇਵ ਗਵਾਈਏ ਮੱਤ ਥੋੜ੍ਹੀ ਸੇਵ ਗਵਾਈ।

ਕੋਟੀ ਤੁਰ ਕਰਮ ਜਿਨਾ ਕੋ ਬੁੱਧ ਪਾਇਆ ਤੇ ਤਿੰਨੀ ਕਸਮ ਧਿਆਇਆ। ਇਹਨਾਂ ਦਿਨ ਤੱਕ ਬਸ ਕਿਸ਼ਨਾ ਕਿ ਤਵੇਕੀ ਜਗਤੇ ਪਾਇਆ। ਇੱਕ ਨੰਡ ਤੋਂ ਮੇਲ ਹੈ ਕੱਪ ਤੋਂ ਦਿਖਵਾਇਆ। ਗੁਰ ਕਿਰਪਾ ਤੇ ਜਾਣੇ ਜਿੱਥੇ ਤਾਪ ਬੁਝਾਇਆ। ਸਹਿਜ ਹੀ ਸੱਚ ਸਮਾਇਆ, ਸਹਿਜ ਹੀ ਸੱਚ ਸਮਾਇਆ।

ਸਾਥ ਨਾ ਮਾਰੀਏ ਜਿਹਾ ਕਾਲੇ ਕਾਲ ਨਾ ਤੇ ਪਚਾਰੀਏ ਅਸੀਂ ਕਲ ਨਾ ਖੇਡੀ ਚਿੱਤਰ ਕੇ ਹਾਰੀਏ ਪੜਿਆ ਤੇ ਮੈਂ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ।

ਕੱਪੜ ਰੂਪ ਸੁਹਾਵਣ ਛੱਡ ਦੁਨੀਆਂ ਅੰਦਰ ਜਾਵਨਾ ਮੰਦਾ ਸਿੰਘ ਆਪਣਾ ਪੇ ਕੀਤਾ ਪਾਵਨਾ ਹੁਕਮ ਕੀ ਮਨ ਭਾਵ ਦੇ ਰਾਹੀਂ ਭੀੜੇ ਅੱਗੇ ਜਾਵਨਾ ਨੰਗਾ ਦੋ ਜਗ ਚਾਲਿਆ ਤਾਂ ਦਿਸ਼ੇ ਕਰ ਡਰਾਵਨਾ ਕਰ ਔਗਣ ਪਛੋਤਾਵਨਾ ਕਰ ਔਗਣ ਪਛੋਤਾਵਨਾ।

ਗੁਰੂ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੇ ਹੁਕਮ ਬਣਾਏ ਸੀ, ਹੁਕਮ ਨੇ ਹੋ ਪਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ। ਕਸਮੇ ਭਾਵੇ ਸੋ ਕਰੇ ਮਨੁੱਖ ਦੇ ਸੋ ਫਲ ਪਾਏ ਸੀ। ਤਾਦਰ ਕੇ ਪੈਦਾ ਜੈਸੀ ਤਾਦਰ ਕੇ

ਹੋੜੀ ਚਿਤੰਦਰ ਸਭ ਕੋ ਇੱਕ ਨਦਰੀ ਹੇਠ ਚਲਾਇੰਦਾ ਆਪ ਦੇ ਬਣੇ ਆਪ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਦਰੀ ਸਿਰ ਸਿਰ ਧੰਦਾ ਲਾਇੰਦਾ ਨਦਰ ਉਪੱਠੇ ਜੇਕਰ ਸੁਲਤਾਨਾ ਕਾਹ ਕਰਾਇੰਦਾ ਧਰਮ ਗਣ ਭੇਖਣਾ ਪਾਇੰਦਾ ਧਰਮ।

ਕੌੜੀ ਆਪੇ ਹੀ ਕਰਨਾ ਕਿਉਂ ਕਲਾ ਪੇ ਹੀ ਧਾਰੀ ਹੈ ਦੇਖੇ ਕਿ ਤਾਂ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਐਸ ਚਾਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਮਨੋ ਵਿਸਾਰੀ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾ

ਔੜ ਜਿਤ ਸੇਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾਕਾਲ ਗੁਰੂ ਕਿਉਂ ਘਾਲੀਏ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀ

ਔੜ ਚਾਕਰ ਲੱਗੇ ਚਾਕਰੀ ਜਿਸ ਚੱਲੇ ਕਿਸਮੈ ਪਾਏ ਹੁਰਮਤ ਸਨੋਗਲੀ ਉਹ ਵਜੋ ਬਦੂੜਾ ਖਾਏ ਖਸਮੈ ਕਰ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਗਲਾ ਮੋਹ ਮੋਹ ਪਾਣਾ ਖਾਏ ਜਿਸਦਾ ਦਿੱਤਾ ਕਾਮਨਾ ਤਿਸ ਕਰੇ ਸਭ ਸੁਨਾਨ ਹੁਕਮ ਨਾ

0: ਵਾਹਿਗੁਰੂ ਜੀ ਕੀ ਫਤਿਹ।
1: ਬੜੀ ਵੱਡੀ ਕੇ ਵਡਿਆਈਆਂ ਕਿਛ ਕਹਿਣ ਦਾ ਕਹਿਣ ਜਾਏ, ਸੋ ਕਰਤਾ ਕਾਦਰ ਕ੍ਰਿੰਦਰ ਜੀ ਅਰਜਿਕ ਸੰਭਾਲ, ਸਾਈ ਕਰ ਕਮਾ ਮੈਨੂੰ ਤੁਰ ਛੋਟ ਤੇ ਨਾ ਪਾਏ, ਨਾਨਕ ਕੀ ਬਾਹਰ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਹਿਰ ਜਾਏ, ਸੋ ਕਰੇ ਜਿਤ ਸਹਿਰ ਜਾਏ।

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਜੋ ਮਹਾਨ ਸ਼ਹੀਦੀ ਸਮਾਗਮ ਐਤਵਾਰ ਨੂੰ ਮਨਾਏ ਜਾ ਰਹੇ ਹਨ, ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ, ਭਾਈ ਅਜੀਤਪਾਲ ਸਿੰਘ ਜੀ, ਭਾਈ ਅਵਤਾਰ ਸਿੰਘ ਜੀ ਬ੍ਰਹਮਾ, ਭਾਈ ਗੁਰਜਨ ਸਿੰਘ ਜੀ ਬੁੱਧ ਸਿੰਘ ਵਾਲਾ, ਭਾਈ ਅਵਤਾਰ ਸਿੰਘ ਜੀ ਸਤਰਾਣਾ, ਭਾਈ ਬਲਵੀਰ ਸਿੰਘ ਜੀ ਰਾਜਪੁਰ, ਜਨਰਲ ਭਾਈ ਲਾਭ ਸਿੰਘ ਜੀ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਨਾਮ ਸਿੰਘ ਛੀਨਾ, ਭਾਈ ਹਰਦੀਪ ਸਿੰਘ ਰਿਜਰੇਨਾ, ਸੂਰਬੀਰ ਯੋਧਿਆਂ ਦਾ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਉਪਰੰਤ ਜੋ ਸਾਰਾ ਦਿਨ ਵਿਸ਼ੇਸ਼ ਦੀਵਾਨ ਸਜਣੇ ਸਜ ਰਹੇ ਹਨ, ਜਿਸ ਵਿੱਚ ਕਥਾ ਕੀਰਤਨ ਢਾਡੀ ਵਾਰਾਂ ਗੁਰ ਇਤਿਹਾਸ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ, ਅਤੇ ਸ਼ਨੀਵਾਰ

9 ਵਜੇ ਤੋਂ ਲੈ ਕੇ ਰਾਤ 9 ਵਜੇ ਤੋਂ ਲੈ ਕੇ ਐਤਵਾਰ ਦੇ ਅੰਮ੍ਰਿਤ ਵੇਲੇ ਤਿੱਕਰ ਜੋ ਰਹਿਣ ਸਭਾ ਕੀਰਤਨ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ

ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ

যুগ যুগ অটল সৎগুরু জবর তখত দে মালিক ধন ধন সাহেব শ্রী গুরু গ্রন্থ সাহেব জি মহারাজ গুর সরবর মান সরোবর হ্যায় বডভাগী পুরখ লহন সতগুরাং দে পাবন স্বরূপ গুরু গ্রন্থ সাহেব মহারাজ জি দে দর্শন দিদার কর রহে হো তুরকী বাণী আয়ে তিন সগলি চিন্ত মিটায়ে সতগুরু জি দা যো আলাহী হুকম হ্যায় ও গুরবাণী দে স্বরূপ অন্দর বখশিশ হোয়া হ্যায় উস রব্বী হুকম নু সরবণ করন বাস্তে জুড় বৈঠে হাঁ আজ অমৃত বেলে যো সতগুরু জি নে হুকমনামা বখশিশ কীতা হ্যায় ਕਿਉਂਕਿ ਹੁਕਮਨਾਮਾ ਲੈਣ ਦੀ ਜਿਹੜੀ ਮਰਿਆਦਾ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਆਰੰਭ ਕਰਵਾਈ ਹੈ ਇਹ ਦੁਨੀਆਂ ਦਾ ਸਭ ਤੋਂ ਪਹਿਲਾ ਕਾਰਜ ਹੈ ਜਿਹੜਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਵੀ ਕਿਸੇ ਗ੍ਰੰਥ ਦੇ ਵਿੱਚੋਂ ਹੁਕਮਨਾਮਾ ਲੈਣਾ ਆਵਾਜ਼ ਲੈਣੀ ਅਤੇ ਉਹ ਗ੍ਰੰਥ ਕੋਈ ਸਧਾਰਨ ਗ੍ਰੰਥ ਨਹੀਂ ਉਹ ਗੁਰੂ ਗ੍ਰੰਥ ਹੋ ਗਿਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਅਤੇ ਬਾਬਾ ਬੁੱਢਾ ਸਾਹਿਬ ਜੋ ਪਹਿਲਾਂ ਹੁਕਮਨਾਮਾ ਲੈਂਦੇ ਆ ਅਤੇ ਸੰਗਤਾਂ ਨੂੰ ਸਰਵਣ ਕਰਵਾਉਂਦੇ ਆ ਉਸ ਸਮੇਂ ਤੋਂ ਇਹ ਮਰਿਆਦਾ ਚੱਲਦੀ ਆ ਰਹੀ ਹੈ ਜਦੋਂ ਵੀ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੈ ਅਤੇ ਸਭ ਤੋਂ ਪਹਿਲਾਂ ਹੁਕਮਨਾਮਾ ਲਿਆ ਜਾਂਦਾ ਹੈ ਅੱਜ ਦਾ ਜੋ ਪਾਵਨ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਰਾਗ ਸੂਹੀ ਅਸ਼ਟਪਦੀਆ

ਹਉ ਤਿਸ ਪਹਿ ਆਪ ਵੇਚਾਈ। ਅੱਜ ਦਾ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 757 ਉੱਪਰ, 57 ਅਤੇ 58 ਉੱਪਰ ਅੰਕਿਤ ਹੈ। ਸਤਿਗੁਰੂ ਜੀ ਇਹ ਪਾਵਨ ਸ਼ਬਦ ਰਾਗ ਸੂਹੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹੈ। ਰਾਗ ਸੂਹੀ ਅਸ਼ਟਪਦੀਆ, ਜਿਸ ਤੋਂ ਭਾਵ 8 ਪਦੇ ਵੀ ਨੇ, ਅਤੇ ਪਦਿਆਂ ਦੇ ਰੂਪ ਵਿੱਚ ਇਹ ਪਾਵਨ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਮਹੱਲਾ ਚੌਥਾ ਤੋਂ ਭਾਵ ਹੈ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ ਹੈ। ਘਰ ਦੂਜਾ ਦੂਸਰੇ ਘਰ ਦੇ ਵਿੱਚ ਗਾਉਣ ਦਾ ਸੰਕੇਤ ਹੈ। ਸਭ ਤੋਂ ਪਹਿਲਾਂ ਸਤਿਗੁਰੂ ਜੀ ਮੰਗਲਾਚਰਨ ਬਖਸ਼ਿਸ਼ ਕਰਦੇ ਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੱਲ ਵੀ ਆਪਾਂ ਵਿਚਾਰ ਕੀਤੀ ਸੀ, ਸਤਿਗੁਰੂ ਜੀ ਆਰੰਭਤਾ ਹੀ ਇੱਕ ਤੋਂ ਕਰਦੇ ਆ। ਇਹ ਵੀ ਬਹੁਤ ਵੱਡੀ ਵਿਲੱਖਣਤਾ ਹੈ ਦੁਨੀਆਂ ਦੇ ਇਤਿਹਾਸ ਵਿੱਚ, ਵੀ ਇੱਕੋ ਇੱਕ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਜਿਹਦੀ ਆਰੰਭਤਾ ਇੱਕ ਤੋਂ ਹੁੰਦੀ ਹੈ। ਸਤਿਗੁਰੂ ਜੀ ਨੇ ਇੱਕ ਓਅੰਕਾਰ ਤੋਂ ਆਰੰਭਤਾ ਕੀਤੀ ਹੈ। ਕੇਵਲ ਇੱਕੋ ਇੱਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦੀ ਆਰੰਭਤਾ ਇੱਕ ਤੋਂ ਹੁੰਦੀ ਹੈ, ਅਤੇ ਸਾਰੀ ਬਾਣੀ ਦੇ ਵਿੱਚ ਇੱਕ ਦੀ ਗੱਲ ਹੈ, ਇੱਕ ਦੇ ਨਾਲ ਕਿੱਦਾਂ ਮਿਲਿਆ ਜਾਵੇ। ਅੱਜ ਦੇ ਸ਼ਬਦ ਵਿੱਚ ਵੀ ਮਿਲਾਪ ਕਿਸ ਤਰ੍ਹਾਂ ਹੋਵੇ, ਅੰਦਰਲੀ ਜਿਹੜੀ ਤੜਫ ਹੈ ਉਹਦੇ ਬਾਰੇ ਸਤਿਗੁਰੂ ਜੀ ਦੱਸ ਰਹੇ ਹੈ। ਇੱਕ ਓਅੰਕਾਰ ਕਿ ਉਹ ਇੱਕ ਹੈ, ਸਮੁੱਚੇ ਬ੍ਰਹਿਮੰਡ ਦੇ ਵਿੱਚ ਇੱਕ ਰਸ ਵਿਆਪਕ ਹੈ, ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਹੁਣ ਉਸ ਇੱਕ ਨੂੰ ਮਿਲਣ ਵਾਸਤੇ ਕਿਸ ਤਰ੍ਹਾਂ ਦੀ ਤਾਂਘ ਚਾਹੀਦੀ ਹੈ, ਕਿੱਦਾਂ ਦੀ ਭਾਵਨਾ ਚਾਹੀਦੀ ਹੈ, ਕਿੰਨੀ ਕੁ ਤੜਫ ਚਾਹੀਦੀ ਹੈ, ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਆ। ਕਿਉਂਕਿ ਇਹ ਜਿਹੜਾ ਸੌਦਾ ਹੈ ਬੜਾ ਮਹਿੰਗਾ ਹੈ, ਦੁਨੀਆਂ ਦੀਆਂ ਦਾਤਾਂ ਦੇ ਬਰਾਬਰ ਅਸੀਂ ਪਰਮਾਤਮਾ ਨੂੰ ਨਹੀਂ ਤੋਲ ਸਕਦੇ। ਕੋਈ ਆਖੇ ਮੇਰੇ ਕੋਲ ਧਨ ਬਹੁਤ ਹੈ, ਸ਼ਾਇਦ ਰੱਬ ਮੈਨੂੰ ਮਿਲ ਜਾਵੇ, ਮੇਰੇ ਕੋਲ ਪ੍ਰੋਪਰਟੀ ਬਹੁਤ ਹੈ, ਮੈਂ ਧਨ ਦੇ ਕੇ ਧਰਮ ਨੂੰ ਖਰੀਦ ਲਵਾਂਗਾ, ਗੁਰੂ ਨੂੰ ਖਰੀਦ ਲਵਾਂਗਾ, ਸੱਚ ਕਰਕੇ ਜਾਣਿਓ ਧਨ ਦੇ ਨਾਲ ਗੁਰੂ ਕੇ ਸਿੱਖਾਂ ਨੂੰ ਵੀ ਖਰੀਦਿਆ ਨਹੀਂ ਗਿਆ, ਪਰਮਾਤਮਾ ਤੇ ਬੜੀ ਦੂਰ ਦੀ ਗੱਲ ਹੈ। ਪ੍ਰੇਮ ਦੀ ਇਹ ਖੇਡ ਹੈ ਸਾਰੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲੇ ਦੇ ਅੱਗੇ ਬੜੀਆਂ ਸ਼ਰਤਾਂ ਰੱਖੀਆਂ ਗਈਆਂ ਆ। ਭਾਈ ਮਨੀ ਸਿੰਘ ਨੂੰ ਬੜੇ ਲਾਲਚ ਦਿੱਤੇ ਗਏ ਆ, ਪਰ ਉਹ ਜਿਹੜੇ ਸਿੱਖ ਨੇ ਉਹ ਕਿਸੇ ਲਾਲਚ ਦੇ ਵਿੱਚ ਨਹੀਂ ਆਏ, ਉਹਨਾਂ ਨੂੰ ਕੋਈ ਠੱਗ ਨਹੀਂ ਸਕਿਆ, ਨਾ ਉਹ ਮਰੇ ਨਾ ਠੱਗੇ ਜਾਹੇ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਹੂਰਾਂ ਦੇ ਲਾਲਚ ਦਿੱਤੇ ਗਏ, ਵਜ਼ੀਰੀਆਂ ਦੇ ਲਾਲਚ ਦਿੱਤੇ ਗਏ, ਤੁਹਾਡਾ ਆਨੰਦਪੁਰ ਸਾਹਿਬ ਸੋਹਣਾ ਬਣਾ ਦਿਆਂਗੇ, ਬੜੇ ਲਾਲਚ ਦਿੱਤੇ ਆ, ਪਰ ਸਾਹਿਬਜ਼ਾਦੇ ਕਿਸੇ ਵੀ ਲਾਲਚ ਦੇ ਵਿੱਚ ਨਹੀਂ ਆਏ। ਗੁਰੂ ਦੇ ਸਿੱਖ ਜੇ ਉਹ ਲਾਲਚ ਵਿੱਚ ਨਹੀਂ ਆਉਂਦੇ, ਤਾਂ ਯਾਦ ਰੱਖਿਓ ਫਿਰ ਪਰਮਾਤਮਾ ਨੂੰ ਕੋਈ ਮਨੁੱਖ ਆਖੇ ਮੈਂ ਦੁਨੀਆਂ ਦੀਆਂ ਵਸਤੂਆਂ ਦੇ ਕੇ ਖਰੀਦ ਲਵਾਂਗਾ, ਇਹ ਨਹੀਂ ਹੋ ਸਕਦਾ। ਧੰਨ ਗੁਰੂ ਰਾਮਦਾਸ ਪਾਤਸ਼ਾਹ। ਇਸ ਕਰਕੇ ਅੱਜ ਦੇ ਪਾਵਨ ਸ਼ਬਦ ਅੰਦਰ ਇੱਕ ਤੇ ਅੰਦਰਲੀ ਜਿਹੜੀ ਤੜਫ ਹੈ, ਉਸ ਤੜਫ ਦੇ ਬਾਰੇ ਸਾਨੂੰ ਦੱਸ ਰਹੇ ਆ ਵੀ ਜੇ ਪਰਮਾਤਮਾ ਨੂੰ ਮਿਲਣਾ ਹੈ ਅੰਦਰ ਕਿਹੋ ਜਿਹੀ ਤਾਂਘ ਚਾਹੀਦੀ ਹੈ।
ਕਿਹੋ ਜਿਹੀ ਅੰਦਰ ਭਾਵਨਾ ਚਾਹੀਦੀ ਹੈ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਪਾਤਸ਼ਾਹ ਕਹਿੰਦੇ ਹੇ ਭਾਈ, ਕੋਈ ਮੈਨੂੰ ਮੇਰੇ ਪਿਆਰੇ ਪ੍ਰੀਤਮ ਦੇ ਨਾਲ ਮਿਲਾ ਦੇਵੇ ਤੇ ਮੈਂ ਕੀ ਕਰਾਂ ਉਹਦੇ ਬਦਲੇ। ਹਾਂ, ਤਿਸ ਪੈ ਆਪ ਵਿੱਚ ਆਈ, ਮੈਂ ਆਪਣੇ ਆਪ ਨੂੰ ਉਹਦੇ ਅੱਗੇ ਵੇਚ ਦੇਵਾਂ। ਕਾਹਦੇ ਵਾਸਤੇ? ਦਰਸ਼ਨ ਹਰ ਦੇਖਣ ਕੈ ਤਾਈ। ਕਹਿੰਦੇ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਮੇਰੇ ਅੰਦਰ ਲਈ ਇਹ ਤਾਂਘ ਹੈ, ਇਹ ਭਾਵਨਾ ਹੈ ਵੀ ਕੋਈ ਐਸਾ ਵਡਭਾਗਾ ਜਨ ਹੋਵੇ, ਕੋਈ ਜਨ ਹਰ ਸਿਉਂ ਦੇਵੈ ਜੋਰ। ਚਰਨ ਗਹੋਂ ਬਕੋ ਸੁਬਰਸਨਾ ਦੀਜਹਿ ਪ੍ਰਾਨ ਅਕੋਰ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਕੋਈ ਮੈਨੂੰ ਮੇਰੇ ਪਿਆਰੇ ਦੇ ਨਾਲ ਮਿਲਾ ਦੇਵੇ, ਕੋਈ ਜਨ ਹਰ ਸਿਉਂ ਦੇਵੈ ਜੋਰ, ਮੈਨੂੰ ਉਹਦੇ ਨਾਲ ਜੋੜ ਦੇਵੇ। ਚਰਨ ਗਹੋਂ, ਮੈਂ ਉਹਦੇ ਚਰਨ ਫੜ ਲਵਾਂ, ਉਹਦੀ ਸੇਵਾ ਕਰਾਂ। ਬਕੋਂ ਸੁਬਰਸਨਾ ਦੀਜਹਿ ਪ੍ਰਾਨ ਅਕੋਰ, ਮੈਂ ਆਪਣੇ ਪ੍ਰਾਣ ਵੀ ਨਿਸ਼ਾਵਰ ਕਰ ਦੇਵਾਂ। ਕਾਹਦੇ ਵਾਸਤੇ? ਦਰਸ਼ਨ ਹਰ ਦੇਖਣ ਕੈ ਤਾਈ। ਮੈਨੂੰ ਕਿਤੇ ਉਹਦਾ ਦੀਦਾਰ ਹੋ ਜਾਵੇ, ਕਿਤੇ ਉਸ ਪਿਆਰੇ ਦੀ ਮੈਨੂੰ ਝਲਕ ਪੈ ਜਾਵੇ। ਉਹਦੀ ਇੱਕ ਝਲਕ ਵਾਸਤੇ, ਉਹਦੇ ਦੀਦਾਰ ਵਾਸਤੇ ਮੇਰਾ ਮਨ ਅੰਦਰੋਂ ਤੜਫਦਾ ਹੈ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਮੇਰੇ 'ਤੇ ਐਸੀ ਬਖਸ਼ਿਸ਼ ਕਰ, ਤੇਰੇ ਦੀਦਾਰ ਮੈਨੂੰ ਹੋ ਜਾਣ, ਕਿਉਂਕਿ ਮੇਰਾ ਮਨ ਅੰਦਰੋਂ ਲੋਚਦਾ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਬਿਲਪ ਕਰੈ ਚਾਤਰਕ ਕੀ ਨਿਆਈ। ਜਿਵੇਂ ਪਪੀਹਾ ਸਵੰਤੀ ਬੂੰਦ ਵਾਸਤੇ ਤਰਸਦਾ ਆ ਨਾ, ਇਸੇ ਤਰ੍ਹਾਂ ਮੇਰਾ ਮਨ ਅੰਦਰੋਂ ਤੜਫਦਾ ਹੈ। ਉਸ ਪਪੀਹੇ ਦੀ ਤਰ੍ਹਾਂ ਮੈਨੂੰ ਵੀ ਉਹ ਅੰਮ੍ਰਿਤ ਬੂੰਦ ਦੀ ਪ੍ਰਾਪਤੀ ਹੋ ਜਾਵੇ। ਉਹ ਕਿਹੜੀ ਬੂੰਦ ਹੈ? ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਦਰਸ਼ਨ ਹਰ ਦੇਖਣ ਕੈ ਤਾਈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਕਹਿੰਦੇ ਜਿਸ ਅੰਮ੍ਰਿਤ ਦੀ ਬੂੰਦ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਨਾ, ਉਹ ਅੰਮ੍ਰਿਤ ਤੈਨੂੰ ਗੁਰੂ ਦੇ ਕੋਲੋਂ ਮਿਲਣਾ ਹੈ। ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਹੁਣ ਐਸੀ ਜਿਹੜੀ ਅੰਦਰਲੀ ਤੜਫ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ। ਬਿਲਪ ਕਰੈ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਕਹਿੰਦੇ ਮੇਰਾ ਮਨ ਅੰਦਰੋਂ ਸ਼ਾਂਤ ਨਹੀਂ ਹੁੰਦਾ ਜਦ ਤੱਕ ਮੈਂ ਤੇਰੇ ਦੀਦਾਰ ਨਾ ਕਰ ਲਵਾਂ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਕਿਉਂਕਿ ਤੇਰੇ ਦਰਸ਼ਨਾਂ ਤੋਂ ਬਿਨਾਂ ਮੇਰਾ ਜਿਹੜਾ ਜੀਵਨ ਹੈ ਉਹ ਵਿਕਾਰਾਂ ਦੇ ਵਿੱਚ ਚਲੇ ਜਾਂਦਾ ਹੈ, ਉਹ ਕਲਯੁਗ ਦੇ ਵਿੱਚ ਚਲੇ ਜਾਂਦਾ ਹੈ। ਮਨ ਜਿਹੜਾ ਹੈ ਉਹ ਗੰਦਗੀ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਗੰਦਗੀ ਕਾਹਦੀ ਹੈ? ਵਿਕਾਰਾਂ ਦੀ। ਅੱਜ ਦੇ ਪਾਵਨ ਸ਼ਬਦ ਅੰਦਰ ਇਹ ਜਿਹੜੀ ਤੜਫ ਹੈ ਕਿ ਮੈਨੂੰ ਉਸ ਪਿਆਰੇ ਦੇ ਦੀਦਾਰ ਹੋ ਜਾਣ, ਉਹਦੇ ਬਾਰੇ ਸਤਿਗੁਰੂ ਜੀ ਸਾਨੂੰ ਦੱਸ ਰਹੇ ਹੈ। ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪਹਿ ਆਪ ਵਿੱਚ ਆਈ। ਪਾਤਸ਼ਾਹ ਕਹਿੰਦੇ ਕੋਈ ਮੈਨੂੰ ਆਨ ਮਿਲਾਵੈ, ਆ ਕੇ ਮਿਲਾ ਦੇਵੇ। ਕਿਹਨੂੰ ਮਿਲਾ ਦੇਵੇ? ਮੇਰਾ ਪ੍ਰੀਤਮ ਪਿਆਰਾ। ਉਹ ਜਿਹੜਾ ਮੇਰਾ ਪ੍ਰੀਤਮ ਹੈ, ਮੇਰੇ ਸਾਹਾਂ ਦੇ ਨਾਲ ਵਸਣ ਵਾਲਾ ਹੈ, ਪਰ ਮੈਨੂੰ ਨਹੀਂ ਦਿਸਦਾ। ਹਾਂ ਤਿਸ ਪੈ ਆਪ ਵਿੱਚ ਆਈ, ਮੈਂ ਆਪਣਾ ਆਪ ਉਹਦੇ ਅੱਗੇ ਵੇਚ ਦੇਵਾਂ। ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਕਿਉਂਕਿ ਸੌਦਾ ਇਹੀ ਹੈ ਵੀ ਮਨ ਵੇਚਣਾ ਪੈਣਾ। ਜਦੋਂ ਭਾਈ ਲੈਣਾ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਨਾ, ਸਾਰਾ ਕੁਝ ਹੋ ਗਿਆ, ਭਾਈ ਲਹਿਣੇ ਦੇ ਨੇਤਰ ਭਰ ਗਏ। ਪਾਤਸ਼ਾਹ ਕਹਿੰਦੇ ਲਹਿਣਿਆ ਨੇਤਰ ਕਿਉਂ ਭਰੇ ਆ? ਕਹਿਣ ਲੱਗਾ ਪਾਤਸ਼ਾਹ, ਮੈਂ ਤੁਹਾਡੇ ਦੀਦਾਰ ਕਰਨ ਵਾਸਤੇ ਆਇਆ, ਤੁਸੀਂ ਪੈਦਲ ਆਏ, ਮੈਂ ਘੋੜੇ 'ਤੇ ਚੜ੍ਹ ਕੇ
ਮੈਨੂੰ ਪਤਾ ਹੀ ਨਹੀਂ ਲੱਗਾ ਵੀ ਤੁਸੀਂ ਗੁਰੂ ਨਾਨਕ ਹੋ। ਪਾਤਸ਼ਾਹ ਕਹਿੰਦੇ ਲੈਣਿਆ ਛੱਡ ਇਹ ਗੱਲ, ਦੱਸ ਕੀ ਲੈਣ ਆਇਆ। ਤੇ ਇੱਕ ਗੱਲ ਆਖੀ, ਕਹਿਣ ਲੱਗਾ ਪਾਤਸ਼ਾਹ ਮੈਂ ਤੇਰੇ ਸਿੱਖਾਂ ਦੇ ਕੋਲੋਂ ਬਾਣੀ ਸੁਣੀ, ਮੇਰੇ ਅੰਦਰ ਤੜਫ ਪੈਦਾ ਹੋਈ ਹੈ, ਮੈਂ ਤੁਹਾਡੇ ਦੀਦਾਰ ਕਰਨ ਵਾਸਤੇ, ਮੈਂ ਤੇਰੇ ਦਰ ਤੋਂ ਨਾਮ ਦੀ ਦਾਤ ਲੈਣ ਵਾਸਤੇ ਆਇਆ। ਜਿਹੜੀ ਦਾਤ ਭਾਈ ਜੋਧ ਨੂੰ ਦਿੱਤੀ ਹੈ, ਜਿਹੜੀ ਦਾਤ ਉਹਨਾਂ ਸਿੱਖਾਂ ਨੂੰ ਦਿੱਤੀ ਹੈ ਜਿਨ੍ਹਾਂ ਦੀ ਸੰਗਤ ਕਰਕੇ ਮੈਂ ਇੱਥੋਂ ਤੱਕ ਪਹੁੰਚਿਆ। ਅਤੇ ਮੇਰੇ ਸਾਹਿਬ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਲੈਣਿਆ ਤੂੰ ਰਸਤੇ ਦੇ ਵਿੱਚ ਮਿਲਿਆ, ਤੂੰ ਪੁੱਛਿਆ ਮੈਂ ਗੁਰੂ ਨਾਨਕ ਦੇ ਘਰ ਜਾਣਾ, ਤੂੰ ਆਪਣੇ ਘੋੜੇ ਦੀ ਵਾਗ ਫੜਾ ਦਿੱਤੀ, ਇੱਥੋਂ ਤੱਕ ਪਹੁੰਚ ਗਿਆ, ਪਰ ਜੇ ਰੱਬ ਦੇ ਘਰ ਵਿੱਚ ਪਹੁੰਚਣਾ ਤੈਨੂੰ ਆਪਣੇ ਮਨ ਦੀ ਵਾਗ ਫੜਾਉਣੀ ਪੈਣੀ ਹੈ, ਤੈਨੂੰ ਆਪਣੇ ਮਨ ਦੀ ਵਾਗ ਫੜਾਉਣੀ ਪੈਣੀ। ਕੀ ਤਿਆਰ ਹੈ? ਯਾਦ ਰੱਖਿਓ, ਭਾਈ ਲਹਿਣੇ ਦੀ ਝੋਲੀ ਵਿੱਚ ਗੁਰੂ ਨਾਨਕ ਨੇ ਜਿਹੜੀ ਪਹਿਲੀ ਦਾਤ ਪਾਈ ਉਹ ਦਾਤ ਸੀ ਗਰੀਬੀ। ਗੁਰੂ ਨਾਨਕ ਨੇ ਆਪ ਪੈਦਲ ਚੱਲ ਕੇ ਦੱਸਿਆ ਵੀ ਸਿੱਖ ਦੇ ਅੰਦਰ ਸਿੱਖੀ ਉਦਨ ਪੈਦਾ ਹੁੰਦੀ ਹੈ ਜਿੱਦਣ ਸਾਡੇ ਅੰਦਰ ਗਰੀਬੀ ਜਨਮ ਲੈਂਦੀ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਕਦੀ ਪੁੱਛਿਆ, ਮਹਾਰਾਜ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ, ਤੇ ਬੂਟੇ ਜਿੱਥੇ ਲਾਏ ਜਾਂਦੇ ਨੇ ਬੂਟੇ ਦੀਆਂ ਜੜ੍ਹਾਂ ਹੁੰਦੀਆਂ। ਪਾਤਸ਼ਾਹ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਕੀ ਨੇ? ਸਤਿਗੁਰੂ ਕਹਿਣ ਲੱਗੇ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਨੇ ਨਿਮਰਤਾ। ਇਹ ਪਹਿਲੀ ਦਾਤ ਗੁਰੂ ਨਾਨਕ ਨੇ ਭਾਈ ਲਹਿਣੇ ਦੀ ਝੋਲੀ ਵਿੱਚ ਪਾਈ ਸੀ ਨਿਮਰਤਾ। ਇਹ ਦਾਤ ਬਾਬੇ ਬੁੱਢੇ ਦੀ ਝੋਲੀ ਵਿੱਚ ਪਾਈ ਸੀ ਨਿਮਰਤਾ, ਜਿਹੜਾ ਸਾਰੀ ਉਮਰ 125 ਸਾਲ ਦੀ ਆਰਚਾ ਹੋ ਗਈ, ਪਰ ਬਾਬੇ ਬੁੱਢੇ ਨੇ ਨਿਮਰਤਾ ਦਾ ਪੱਲਾ ਨਹੀਂ ਛੱਡਿਆ। ਅੱਜ ਤੇ ਕੋਈ ਚਾਰ ਦਿਨ ਪਾਠ ਕਰ ਲਵੇ, ਕੋਈ ਸੇਵਾ ਕਰ ਲਵੇ, ਕਹਿੰਦਾ ਮੇਰੇ ਵਰਗਾ ਕੌਣ ਹੈ ਜੀ, ਹੰਕਾਰ ਆ ਜਾਂਦਾ। ਪਰ ਧੰਨ ਹੈ ਬਾਬਾ ਬੁੱਢਾ ਸਾਹਿਬ, ਧੰਨ ਹੈ ਭਾਈ ਲੈਣਾ। ਹੁਣ ਸਤਿਗੁਰੂ ਜੀ ਮਨ ਦੀ ਗੱਲ ਕਰਦੇ ਨੇ, ਕਹਿੰਦੇ ਮਨ ਦੀ ਵਾਗ ਫੜਾ ਦੇ ਤੇ ਪਰਮੇਸ਼ਰ ਦੇ ਘਰ ਵਿੱਚ ਪਹੁੰਚ ਜਾਵੇਂਗਾ। ਕਿਉਂਕਿ ਸਿੱਖੀ ਨੂੰ ਪ੍ਰਾਪਤ ਕਰਨ ਦਾ ਇਹ ਸੌਦਾ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰਾ ਪਾਸ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਕਹਿੰਦੇ ਜਿਹੜਾ ਸਿੱਖ ਗੁਰੂ ਅੱਗੇ ਆਪਣੇ ਆਪ ਨੂੰ ਭੇਟਾ ਕਰ ਦਿੰਦਾ ਹੈ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਮਹਾਰਾਜ ਕਹਿੰਦੇ ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿੱਚ ਆਈ। ਕਹਿੰਦੇ ਮੈਂ ਆਪਣਾ ਆਪ ਉਹਦੇ ਅੱਗੇ ਵੇਚ ਦੇਵਾਂ, ਕੋਈ ਜਨ ਹਰ ਸਿਓ ਦੇਵੈ ਜੋਰ। ਦਰਸ਼ਨ ਹਰ ਦੇਖਣ ਕੈ ਤਾਈ, ਕਾਹਦੇ ਵਾਸਤੇ? ਕਹਿੰਦੇ ਮੈਨੂੰ ਉਸ ਮਾਲਕ ਦੇ ਦੀਦਾਰ ਹੋ ਜਾਣ ਜਿਹੜਾ ਮੇਰਾ ਪ੍ਰੀਤਮ ਹੈ। ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ ਰਹਾਓ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਵਾਹਿਗੁਰੂ ਅਕਾਲ ਪੁਰਖ ਮੇਰੇ ਤੇ ਕਿਰਪਾ ਕਰੇ, ਕਿਰਪਾ ਕਰੇ ਤਾਂ ਸਤਿਗੁਰ ਮੇਲੇ। ਕਿਉਂਕਿ ਕਿਰਪਾ ਦੀ ਨਿਸ਼ਾਨੀ ਹੈ ਉਹ ਗੁਰੂ ਦੇ ਨਾਲ ਮਿਲਾ ਦਿੰਦਾ। ਅਕਾਲ ਪੁਰਖ ਦੇ ਤਰਸ ਦੀ ਨਿਸ਼ਾਨੀ ਕੀ ਹੈ? ਤਰਸ ਪਿਆ, ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਜਦੋਂ ਸਤਿਗੁਰੂ ਮਿਲ ਜਾਂਦਾ ਫਿਰ ਨਾਮ ਦੀ ਦਾਤ ਮਿਲ ਜਾਂਦੀ ਹੈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਧਨ ਮਨ ਥੀ ਬਹਿਰਿਆ। ਤਰਸ ਦੀ ਨਿਸ਼ਾਨੀ ਹੈ ਗੁਰੂ ਮਿਲਦਾ, ਜਦੋਂ ਗੁਰੂ ਮਿਲਦਾ ਤੇ ਨਾਮ ਮਿਲ ਜਾਂਦਾ। ਗੁਰੂ ਨੇ ਸਾਨੂੰ ਨਾਮ ਦੀ ਦਾਤ ਦੇ ਦੇਣੀ ਹੈ। ਇਸ ਕਰਕੇ ਮੇਰੇ ਸਾਹਿਬ ਆਖਦੇ ਨੇ, ਕਹਿੰਦੇ ਦਰਸ਼ਨ ਹਰ ਦੇਖਣ ਕੈ ਤਾਈ, ਸੱਚੇ ਪਾਤਸ਼ਾਹ ਤੇਰੇ ਦੀਦਾਰ ਮੈਨੂੰ ਹੋ ਜਾਣ, ਤੇ ਕਿਰਪਾ ਕਰ, ਕਿਰਪਾ ਕਰੇ ਤਾਂ ਸਤਿਗੁਰ ਮਿਲੇ। ਜੇ ਉਹ ਸਾਡੇ ਤੇ ਤਰਸ ਕਰੇ ਸਾਨੂੰ ਗੁਰੂ ਦੇ ਨਾਲ ਮਿਲਾ ਦੇਵੇ, ਹਰ ਹਰ ਨਾਮ ਧਿਆਈ ਤੇ ਮੈਂ ਸਦਾ ਉਹਦਾ ਨਾਮ ਧਿਆਉਂਦਾ ਰਹਾਂ। ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਧਿਆਇਆ ਜਾਣਾ, ਆਪਣੀ ਮਰਜ਼ੀ ਦੇ ਨਾਲ ਨਹੀਂ, ਗੁਰੂ ਦੀ ਕਿਰਪਾ ਦੇ ਨਾਲ। ਬੜੀ ਵੱਡੀ ਗੱਲ ਜੇ, ਆਪਣੇ ਜ਼ੋਰ ਦੇ ਨਾਲ ਨਾਮ ਨਹੀਂ ਧਿਆਉਣਾ, ਗੁਰੂ ਦੀ ਕਿਰਪਾ ਦੇ ਨਾਲ ਨਾਮ ਧਿਆਉਣਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ।
क्योंकि जोर दे नाल कोई आखे ना भी शायद मैं रब दा नाम जप के परमात्मा तक पहुंच जावां। बड़े ने अज जोर ला रहे प्यारे, जोर लाउन दे नाल परमेश्वर की प्राप्ति नहीं हुंदी, प्रेम दे नाल हुंदी है, उहदी बख्शिश दे नाल हुंदी है। हर हर नाम ते आई हे सच्चे पातशाह, कृपा कर मैनू सतगुरु दे नाल मिला दे, मैं तेरा नाम सदा ध्यांदा रहा। रहाओ विश्राम दे के समझाउणा करदे आ, जे सुख देह तां तुझे आराधे, दुख भी तुझे ते आए। ते सच्चे पातशाह जे तू मैनू सुख देवे ना, जे सुख देह तां तुझे आराधे, मैं तां भी तेरा नाम ध्यावां, तेनू आराधा। जे तू मैनू सुख देवे ते मैं तेनू ही आराधा। यह निगा भी सुख दे विच मैं तेनू भुल जावां, अक्सर मनुख सुख दे विच भुल जांदा है। पर महाराज कहिंदे हे पातशाह जे तू मैनू सुख देवे मैं फिर भी तेनू आराधा, दुख भी तुझे ते आई, जे दुख भी आ जावे ना, केतिया दुख भूख सदमार, यह भी दात तेरी दातार। जे कि दुख भी आ जाए तो मैं तेनू ध्यादा रहा, तेनू छड़ के कितने जावा ना। यह नहींगा भी सुख दे विच मैं तेरे को आया तो दुख दे विच किसी होर दे कोल चले जावा। जे भुख देह तां इत ही राजा, दुख विच सुख मनाई। हे सच्चे पातशाह जे तू भुख देवे कितिया दुख भूख सदमार, मैं उन्हूं भी अपनी दात समझांगा। हे परमात्मा तू मैनू योग समझिया, मैनू भुख दित्ती है, मैं तेरी भुख नूं भी तेरी दात समझांगा। जे भुख देह तां इत ही राजा, ते उस भुख दे विच भी मैं रज्या रहा, मैं ये कदी ना आखा भी मैं भुखा हाँ। पातशाह तेरी भुख दे विच भी मैं संतोख विच रहा, दुख विच सुख मनाई, ते उन्हां दुखां दे विच भी मैं सुख मनावा। कादे वास्ते दर्शन हर देखन कहता है। हे पातशाह मैनू तेरे दीदार हो जान। तन मन काट काट सब अर्पी, विच अग्नि आप जलाई। हे सच्चे पातशाह तेरे दीदार करन वास्ते जे तन मन मैनू भेटा करना पवे तेरे चरणा दे विच, मैं भेटा कर देवां। पहला मरन कबूल। काट काट सब अर्पी, जे कट कट के तन ते मन नूं तेरे अगे भेटा करना पवे ते मैं अपना शरीर अपना मन तेरे चरणा दे विच भेटा कर देवां। विच अग्नि आप जलाई, जे अग दे विच जलाउणा भी पवे ते मैं अग दे विच जला भी देवां। कादे वास्ते? तेरा दीदार करन वास्ते। हुण याद रखियो साई मियां मीर ने जिस वक्त कहिंदे गुरु अर्जन देव महाराज जी दे दीदार कीते, तो उन्होंने एक बार पूछया सी सतगुरु ये जिहड़ी पंक्ति है ये जिहड़े पावन शब्द असी पढ़ने हाँ ये अर्थ मैनू समझ नहीं आ रहा, भी ये अर्थ किदां करां। पातशाह कहिंदे साई जी समा आवेगा तुसी आप अखां दे नाल अर्थ देखोगे। जिदन लाहौर की धरती ते मेरे साहब तत्ती तवी ते बैठे आ ना, अज साई मियां मीर ने जदों ये दृश्य देखिया तो साई मियां मीर जी दे नेत्र भर गए, भी किस तरह कोई रब दे प्यार दे विच तेरा किया मीठा लगा, हर नाम पदार्थ नानक मंगा। कोई रब्बी प्रेम दे विच इत्थों तक भी जा सकता है भी वह परमात्मा दे हुक्म नूं मनदिया होया तन मन काट काट सब अर्पी। जिदन प्यारे ननकाणा साहब का मोर्चा लगा, भाई लक्ष्मण सिंह धारोवाली, भाई दलीप सिंह गुरु के सिख जदों ननकाणा साहब की धरती वल वधे ने, प्यारे हुक्मनामा लिया बाणी पढ़ी, उस वक्त यह पंक्ति उन्होंने विचारी ना, जदों तन मन काट काट सब अर्पी, विच अग्नि आप जलाई। तो सच है प्यारियो गल समझ आ गई भी तुसी जाते रहे हो पर उत्थे भाणा एहो जिहा वापरना है भी तुहानू तन मन करके अपना कटवाना पैना है। तो जदों इतिहास पढ़ते हैं तो अज सानू पता लगता है भाई लक्ष्मण सिंह धारोवाली नू जंड दे नाल बन्न के साड़िया गया सी। सिखां ने प्यारियो ये केवल लिखिया नहीं भी सतगुरु जी ने केवल लिख दिता है, सच्चाई जे अपने प्यारे दे दीदार करन वास्ते जे सिख नूं तन मन कटवाना पिया। आ घल्लू घर आ जून 1984
ਉਸ ਤੋਂ ਬਾਅਦ ਸਿੰਘਾਂ 'ਤੇ ਕਿੰਨੇ ਤਸ਼ੱਦਦ ਹੋਏ ਨੇ, ਕਿਸੇ ਦੀਆਂ ਅੱਖਾਂ ਕੱਢੀਆਂ ਗਈਆਂ, ਕਿਸੇ ਦੀ ਜੀਭ ਵੱਢੀ ਗਈ, ਕਿਸੇ ਨੂੰ ਅੱਗ ਦੇ ਵਿੱਚ ਤੰਦੂਰਾਂ ਦੇ ਵਿੱਚ ਸਾੜਿਆ ਗਿਆ, ਆਹ 84 ਦੇ ਵਿੱਚ ਕੀ ਕੁਝ ਹੋਇਆ। ਪਰ ਉਹਨਾਂ ਸਿੱਖਾਂ ਦੀ ਅੰਦਰਲੀ ਜਿਹੜੀ ਭਾਵਨਾ ਸੀ ਨਾ, ਹੇ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਤੋਂ ਕਦੀ ਮੁੱਖ ਨਹੀਂ ਮੋੜ ਸਕਦੇ, ਦਰਸ਼ਨ ਹਰ ਦੇਖਣ ਕਹਿਤਾ ਹੀ, ਅਸੀਂ ਤੇਰਾ ਦਰ ਛੱਡ ਕੇ ਕਦੀ ਜਾ ਨਹੀਂ ਸਕਦੇ, ਸਾਨੂੰ ਭਾਵੇਂ ਤਨ ਮਨ ਕਟਵਾਉਣਾ ਕਿਉਂ ਨਾ ਪੈ ਜਾਵੇ। ਮੇਰੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਦਰਸ਼ਨ ਹਰ ਦੇਖਣ ਕਹਿਤਾ ਹੀ। ਕਹਿੰਦੇ ਹੇ ਪਾਤਸ਼ਾਹ ਤੇਰੇ ਦੀਦਾਰ ਕਰਨ ਵਾਸਤੇ ਜੇ ਮੈਨੂੰ ਆਪਣਾ ਤਨ ਮਨ ਭੇਟਾ ਕਰਨਾ ਪਵੇ, ਕਟਵਾਉਣਾ ਪਵੇ, ਅੱਗ ਦੇ ਵਿੱਚ ਜਲਾਉਣਾ ਪਵੇ, ਤੇ ਮੈਂ ਫੇਰ ਵੀ ਕਦੀ ਪਿੱਛੇ ਨਾ ਹਟਾਂ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵਹਿ ਸੋ ਖਾਈ। ਹੇ ਪਾਤਸ਼ਾਹ ਮੈਂ ਤੇਰੇ ਦਰ ਤੇ ਪੱਖਾ ਫੇਰਾਂ, ਪਾਣੀ ਢੋਵਾਂ, ਜੋ ਦੇਵਹਿ ਸੋ ਖਾਈ। ਮੈਂ ਹਰ ਸੇਵਾ ਕਰਾਂ, ਸੰਗਤ ਦੀ ਸੇਵਾ ਕਰਾਂ, ਕਾਹਦੇ ਵਾਸਤੇ, ਦਰਸ਼ਨ ਹਰ ਦੇਖਣ ਕਹਿਤਾ ਹੀ, ਕਿਤੇ ਮੈਨੂੰ ਤੇਰੇ ਦੀਦਾਰ ਹੋ ਜਾਣ, ਇੰਨੀ ਨਿਮਰਤਾ ਦੇ ਨਾਲ ਮੈਂ ਤੇਰੇ ਦਰ ਤੇ ਆ ਕੇ ਸੇਵਾ ਕਰਾਂ। ਉਦੋਂ ਪੱਖਾ ਫੇਰਨਾ, ਪਾਣੀ ਢੋਣਾ, ਇਹ ਗੁਰੂ ਘਰ ਦੇ ਵਿੱਚ ਸੇਵਾਵਾਂ ਚੱਲਦੀਆਂ ਸਨ। ਭਾਈ ਅਮਰਦਾਸ ਜੀ ਨੇ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਪਿਆਰਿਓ 11-12 ਸਾਲ ਲਗਾਤਾਰ ਗਾਗਰ ਲੈ ਕੇ ਬਿਆਸ ਦਰਿਆ ਤੋਂ ਪਾਣੀ ਢੋਇਆ, ਕਾਹਦੇ ਵਾਸਤੇ, ਦਰਸ਼ਨ ਹਰ ਦੇਖਣ ਕਹਿਤਾ ਜੀ, ਕਿਤੇ ਉਸ ਮਾਲਕ ਦੇ ਮੈਨੂੰ ਦੀਦਾਰ ਹੋ ਜਾਣ, ਕਿਤੇ ਮੈਨੂੰ ਸਤਿਗੁਰੂ ਜੀ ਦੀ ਕਿਰਪਾ, ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ। ਅਤੇ ਜਿੱਦਣ ਬਖਸ਼ਿਸ਼ ਪ੍ਰਾਪਤ ਹੋਈ ਨਾ, ਉੱਦਣ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਬਣ ਗਿਆ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਮੈਂ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋਖਾਈ। ਅਤੇ ਸੱਚੇ ਪਾਤਸ਼ਾਹ ਤੇਰੇ ਦਰ 'ਤੇ ਮੈਂ ਡਿੱਗ ਕੇ ਸੇਵਾ ਕਰਾਂ, ਅਤੇ ਤੂੰ ਜੋ ਵੀ ਦੇਵੇਂ ਮੈਂ ਖਾ ਲਵਾਂ। ਕਦੀ ਮੰਗ ਨਾ ਕਰਾਂ ਮੈਨੂੰ ਆਹ ਚਾਹੀਦਾ ਜਾਂ ਮੈਨੂੰ ਆਹ ਚਾਹੀਦਾ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ। ਅਤੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਨਾਨਕ ਗਰੀਬ ਤੇਰੇ ਦਰ 'ਤੇ ਸੇਵਕ ਬਣ ਕੇ ਢਹਿ ਪਿਆ, ਹਰ ਮੇਲ ਲਿਹੋ ਵਡਿਆਈ। ਹੇ ਸੱਚੇ ਪਾਤਸ਼ਾਹ ਕਿਰਪਾ ਕਰ, ਮੈਨੂੰ ਆਪਣੇ ਨਾਲ ਮਿਲਾ ਲਾ, ਇਹ ਤੇਰੀ ਵਡਿਆਈ ਹੈ, ਕਿਉਂਕਿ ਤੇਰੇ ਤੋਂ ਬਿਨਾਂ ਮਿਲਾਉਣ ਵਾਲਾ ਕੋਈ ਦੂਜਾ ਨਹੀਂ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਅੱਖੀ ਕਾਢ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਹੇ ਸੱਚੇ ਪਾਤਸ਼ਾਹ ਮੈਂ ਆਪਣੀਆਂ ਅੱਖਾਂ ਕੱਢ ਕੇ ਤੇਰੇ ਚਰਨਾਂ ਦੇ ਥੱਲੇ ਰੱਖ ਦੇਵਾਂ। ਇਹ ਜਿਹੜੀਆਂ ਮੇਰੀਆਂ ਅੱਖਾਂ ਆ ਨਾ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਮੈਂ ਸੰਸਾਰ ਨੂੰ ਦੇਖਣ ਦੀ ਜਗ੍ਹਾ ਮੈਂ ਤੈਨੂੰ ਦੇਖਣਾ ਚਾਹੁੰਦਾ, ਵੀ ਮੈਨੂੰ ਹਰ ਪਾਸੇ ਤੇਰਾ ਰੂਪ ਨਜ਼ਰ ਆਵੇ। ਮੈਂ ਸਾਰੀ ਧਰਤੀ 'ਤੇ ਫਿਰ ਕੇ ਇਹ ਦੇਖਿਆ ਵੀ ਗੁਰੂ ਤੋਂ ਬਿਨਾਂ ਗੱਲ ਨਹੀਂ ਜੇ ਬਣਨੀ, ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਮਿਲਿਆ ਨਹੀਂ ਜਾਣਾ। ਅੱਖੀ ਕਾਢ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਜੇ ਪਾਸ ਬਹਾਲ ਹੈ ਤਾਂ ਤੁਝ ਹੈ ਅਰਾਧੀ, ਜੇ ਮਾਰ ਕੱਢ ਹੈ ਭੀ ਧਿਆਈ। ਹੇ ਸੱਚੇ ਪਾਤਸ਼ਾਹ ਜੇ ਤੂੰ ਆਪਣੇ ਲਾਗੇ ਬਿਠਾਵੇਂ ਫਿਰ ਵੀ ਤੇਰੀ ਵਡਿਆਈ ਹੈ, ਮੈਂ ਤੈਨੂੰ ਅਰਾਧਦਾ ਹੈ। ਜੇ ਮਾਰ ਕੱਢੇ, ਜੇ ਆਪਣੇ ਘਰ ਦੇ ਵਿੱਚੋਂ ਤੂੰ ਮਾਰ ਕੇ ਬਾਹਰ ਵੀ ਕੱਢ ਦੇਵੇਂ ਫਿਰ ਵੀ ਮੈਂ ਤੈਨੂੰ ਧਿਆਉਂਦਾ ਹਾਂ। ਤੈਨੂੰ ਛੱਡ ਕੇ ਮੈਂ ਕਿਸੇ ਦੂਜੇ ਦਰ 'ਤੇ ਨਹੀਂ ਜਾ ਸਕਦਾ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋਏ। ਕਦੀ ਭਾਈ ਲਹਿਣੇ ਨੇ ਆਖਿਆ ਸੀ, ਸਤਿਗੁਰੂ ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂ, ਕਿਉਂਕਿ ਲਹਿਣੇ ਦਾ ਤੇਰੇ ਤੋਂ ਬਿਨਾਂ ਕੋਈ ਸਹਾਰਾ ਨਹੀਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਹੇ ਸੱਚੇ ਪਾਤਸ਼ਾਹ ਜੇ ਲੋਕ ਸਲਾਉਣ, ਜੇ ਉਸਤਤ ਕਰਨ, ਤਾਂ ਮੈਂ ਇਹੀ ਸਮਝਾਂਗਾ ਇਹ ਤੇਰੀ ਉਸਤਤ ਹੈ, ਇਹ ਤੇਰੀ ਉਪਮਾ ਹੈ। ਜੇ ਕੋਈ ਨਿੰਦਿਆ ਕਰੇ, ਤੇ ਸੱਚੇ ਪਾਤਸ਼ਾਹ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਜੇ ਨਿੰਦਾ ਤਾਂ ਛੋੜ ਨਾ ਜਾਈ। ਮੇਰੇ ਵਾਸਤੇ ਉਸਤਤ ਨਿੰਦਾ ਦੋਬ ਵਰਜਤ, ਮੈਂ ਦੋਨਾਂ ਨੂੰ ਛੱਡ ਦਿੱਤਾ। ਨਾ ਮੈਨੂੰ ਕਿਸੇ ਦੀ ਖੁਸ਼ਾਮਦ ਚਾਹੀਦੀ ਹੈ, ਨਾ ਮੈਨੂੰ ਨਿੰਦਿਆ ਦਾ ਭੈ ਹੈ। ਕੋਈ ਮੇਰੀ ਨਿੰਦਿਆ ਕਰੇ, ਕੋਈ ਮੇਰੀ ਖੁਸ਼ਾਮਦ ਕਰੇ, ਮੈਨੂੰ ਕੋਈ ਪਰਵਾਹ ਨਹੀਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹ ਆਖੋ, ਤੁਧ ਵਿਸਰਿਆ ਮਰ ਜਾਈ। ਹੇ ਸੱਚੇ ਪਾਤਸ਼ਾਹ ਜੇ ਤੁਧ ਵੱਲ ਰਹੇ, ਜੇ ਤੂੰ ਮੇਰੇ ਵੱਲ ਹੋਵੇਂ, ਕੋਈ ਕੁਝ ਆਖੀ ਜਾਵੇ, ਮੈਨੂੰ ਕੀ ਪਰਵਾਹ ਆ।
मैं किसी की परवाह नहीं करता। भाई मंझ नूं बड़ा कुछ आख्या है, पर भाई मंझ जिदन गुरु अर्जन देव पातशाह जी का वचन मनदा है, उहदे अंदर तड़फ सी दर्शन हर देखन कहताई। घर दे विच्चों सखी सरवर की कबर ढा दित्ती, लोगों ने निंदिया कीती, बड़ा कुछ आख्या है, पर वह कहन लगा भी गुरु अर्जन देव पातशाह दे चरणों दे विच मैं अपना मन भेटा करके आया, हुण तुहाडी मैनू परवाह नहीं, तुसीं कुछ भी आखो। पातशाह कहिंदे जे तुद वल रहै तां कोई किहो आखो, कोई कुछ आखे को कुछ आखे, तुद विसरिया मर जाई, पर सच्चे पातशाह जे तू भुल जावे ना तो मेरी मौत हो जाती है, आखा जीवा विसरै मर जाऊ। वार वार जाई गुर उपर पै पैरी संत मनाई, हे सच्चे पातशाह मैं वार वार तेथों कुरबान जाना आ, मैं अपने गुरु तो बलहार जाना आ, पै पैरी संत मनाई, मैं गुरु के चरणों के पै के भाग होवा गुर संत मिलाया, प्रभ अविनाशी घर मह पाया। हे सच्चे पातशाह मैं तेरे पैरी पै के तेरे शब्द के सुरत करके जुड़ के मैं तेनू बार बार मनावा, भाव तेरे हुक्म दे विच आ जावा, मैनू तेरे हुक्म दे विच चलन दी जाच आ जावे। वार वार जाई गुर उपर पै पैरी संत मनाई, नानक विचारा भया दीवाना हर तौ दर्शन कहताई। ते सतगुरु कृपा करते ने कि नानक विचारा तेरे दर्शनों की तांग विच दीवाना हो गया है। बड़ा कुछ लोगों ने आख्या, कोई आख भूत ना तो कहे, सतगुरां दे बारे बड़े बचन आखे ने, सुल्तानपुर की धरती ते उस तो बाद बड़ा कुछ हुंदा रहा, पर सतगुरु जी सानू ये दात बख्शदे ने, कहिंदे रब दे मार्ग ते जिहड़े चलण वाले ने वह सदा हरी दे गुण गाउंदे, हर जन राम नाम गुण गावै, जे कोई निंद करै हर जन की अपना गुण ना गवावै। नानक विचारा भया दीवाना हर तौ दर्शन कहताई, उह ते अंदर दर्शनां दी तांग लै के बैठा है, दुनिया दे लोक कुछ भी आखन पर उस मालक दे दीदार हो जान, कहिंदे मेरे अंदर ये तांग है। झखड़ झांगी मीह वरसै भी गुर देखण जाई, कहिंदे झखड़ वगदा होवे हनेरी झुलदी होवे मैं वह भी झल लवां, झागी तो भाव है मैं वह भी झलां, मीह वरसै बहुत तेज मीह वरसदा होवे भी गुर देखण जाई। भाई पारो लंघ गया सी ना, ब्यास दरिया चढ़िया होया, झखड़ झांगी मीह वरस रहा, हड़ आया होया, पर घोड़े ते सवार होके गोइंदवाल साहब की धरती ते पहुंच गया, महाराज जी दे दीदार कीते, बख्शिशां प्राप्त कीतियां। एक गुरसिखां दी अवस्था है, झखड़ झांगी मीह वरसै भी गुर देखण जाई, समुंद सागर होवे बहुखारा गुरसिख लंघ गुरु पह जाई। कहिंदे समुंद खारा भी क्यों ना होवे सागर, पर गुरु का सिख जिहड़ा है वह सागर नूं लंघ के भी अपने गुरु के दीदार करने वास्ते पहुँच जाता है, दर्शन हर देखन कहताई, उस मालक दे दीदार करने वास्ते। ज्यों प्राणी जल बिन है मरता त्यों सिख गुर बिन मर जाई, पातशाह कहिंदे इस तरह की अवस्था हो गई है, जिस तरह प्राणी जल तो बिना मर जाता है, जीव जंतु ने पानी तो बिना, पहला पानी जीव है, सारे संसार का जीवन पानी है, जे पानी ना मिले तो वनस्पति कुमला जाती है। कहिंदे इस तरह सिख गुर बिन मर जाई, जिहड़ा गुरु का सिख है वह अपने गुरु तो बिना मर जाता है, आत्मक तौर पर उसकी मौत हो जाती है। ज्यों धरती सोभ करे जल बरसै त्यों सिख गुर मिल बिगसाई, ते सतगुरु कृपा करते ने कहिंदे जिस तरह धरती नूं जल मिले तो धरती सोभदी है, वनस्पति हरियावल हो जाती है, इस तरह जिहड़ा सिख है गुरु नूं मिल के बिगसदा है, नानक भगतां सदा बिगास सुणै दुख पाप का नाश। सेवक का होए सेवक वरता कर कर बिनो बुलाई, इस तरह कहिंदे सच्चे पातशाह मैं तेरे सेवकां दा सेवक हो के वरता, मैं उन्हां दी सेवा करां, कर बिनो बुलाई, कर कर बिनो बुलाई, मैं उन्हां नूं बेनती करके बुलावां, उन्हां दी सेवा करां। नानक की बेनंती हर पह गुर मिल गुर सुख पाई, ते सतगुरु कृपा करदे ने दास नानक दी तेरे चरणां दे विच बेनती है, हर पह गुर मिल गुर सुख पाई, भी गुरु नूं मिल के जिहड़ा गुरु दा सिख है वह सुख पाउंदा है, गुरु तो बिना सुख नहीं, परमेश्वर दे नाम तो बिना सुख नहीं, दर्शन हर देखन कहताई। जे उहदे दीदार करने ने ते अपनी गुरु दी शरण दे विच सानू रहना पैना है।
तू आपे गुर चेला है आपे गुर विच दे तुझे तिहाई। हे सच्चे पातशाह तू आपे गुरु है क्योंकि परमात्मा गुरु स्वरूप है ते परमात्मा ही चेला स्वरूप होके अपना ज्ञान आप ही प्राप्त करता है। ये बड़ी वड्डी खेड जे तू आपे गुर चेला है आपे गुर विच दे तुझे तिहाई ते विच गुरु नू दे के सुरत अते परमात्मा का जिहड़ा मिलाप है विच शब्द नू रख के वह अकाल पुरख सानू आप ही मिलाउण वाला है। साडी सुरत नू शब्द दे नाल जोड़ दिंदा है गुरु की शरण दे विच लिया के सानू अपने नाल मिला लैंदा है। जो तुद सेव है सो तू है हो वह तुद सेवक पैज रखाई ते सतगुरु कृपा करते ने हे पातशाह जिहड़े तेरा सिमरन करते तेरी याद दे विच जुड़ते हैं। जो तुद सेव है सो तू है हो वह वो तेरा ही रूप हो जाते हैं हर हर जन दो एक है तेरा ही रूप तो ही मोही मोही तो ही अंतर कैसा हे पातशाह तेरा ही रूप हो गए। तुद सेवक पैज रखाई तू अपने सेवकों की पैज रखाउंदा है। भंडार भरे भगती हर तेरे जिस भावै तिस दवाई ते पातशाह तेरे भगती के जेडे भंडारे ने वह भरे पे आ कभी मुकते नहीं अमुल गुण अमुल व्यापार खावै खर्चा रल मिल भाई तोट ना आवै वध हो जाई। भंडार भरे भगती हर तेरे जिस भावै तिस दवाई पर भगती की दात उन्होंने दिना जिन्हों तू पाउंदा है जिन्हों ते तू तरस करता है। जिस तू दे सोई जन पाए होर नेफल सब चतराई हे पातशाह दात उन्हां दी झोली विच पैंदी है जिन्हां दे उत्ते तू तरस करदा है जिन्हां नू तुट के तू आप दिना है। संसार दियां होर बंदा लख चतराइयां करी जावे सह सियाणपां लख होए तां इक ना चले नाल कर्म धर्म पाखंड जो दिस तैन जम जगाती लूट है। जो कुछ मर्जी बंदा करी जावे पर कहिंदे परमात्मा नू जिद्दन पाउंदा आ ना ओही भगती दी दात बख्शिश करता है होर नेफल सब चतराई। सिमर सिमर सिमर गुरे अपना सोया मन जगाई ते सतगुरु कहिंदे इस तरह भाई उहदा सिमरन करके उहदी याद दे विच जुड़ के सिमर सिमर सिमर तन मन धन करके हर पक्ष तो सिमरना तन करके भी मन करके भी ते बाहरी तौर ते भी। सिमर सिमर सिमर गुर अपना सोया मन जगाई कहिंदे इहदे नाल की हुंदा सुत्ता होया जिहड़ा मन है ना माया की नींद दे विच सुत्ता पिया यह मन साडा जाग जांदा है मन सुत्ता पे जाग रे मन जागन हारे। एक दान मंगै नानक बेचारा हर दासन दास कराई ते सतगुरु कृपा करदे ने भी तेरे दरदा जिहड़ा मंगता है तेरा जाचक है सतगुरु कृपा करदे ने भी तेरे दर तो एक दान मंगता है नानक बेचारा। एक दान मंगै नानक बेचारा हर दासन दास कराई देखो किन्नी निम्रता दे विच सतगुरु जी सानू ये भावना दे रहे हैं कितने साड़ी ऐसी भावना बन जाए मैनू अपने दासां दा दास करा ला मैं तेरे सेवकां दा सेवक बन जावा अंदरली जिहड़ी होमे है कितने खत्म हो जाए कितने अंदरों मैनू शब्द मरो फिर जीवो सद ही कितने मरन की जाच आ जाए। जे गुर झिड़के तां मीठा लागै जे बख्शे तां गुर वडियाई कहिंदे जे गुरु मैनू झिड़के ना महाराज अनेक साखियां आउंदियां ने सतगुरां ने झिड़क के देखिया घर दे विचों बाहर भी कढ दिता पर गुरु के सिखा ने यह दर नहीं छड़िया वो कहिंदे सतगुरु मैं तैनू छड़ के कित्थे जावां क्योंकि मेरा तेरे तो बिना सहारा कोई नहीं। जे गुर झिड़के तां मीठा लागै कहिंदे मैनू मिठा लगता जे गुरु झिड़कदा है जे बख्शे तां गुर वडियाई जे बख्शिश करदा है यह भी उहदी वडियाई है। गुरमुख बोलै सो थाए पाए मनमुख किछ थाए ना पाई कहिंदे गुरमुख जिहड़े रब दे प्यारे ने जिहड़ा वचन करदे आ ना उह किसे थां पै जांदे ने गुरमुखां दा बोलिया थाए पैंदा मनमुख किछ थाए ना पाई जिहड़े मनमुख ने मन दे मगर लगदे ने कहिंदे किते थां नहीं पैंदे। पाला ककर वर्फ वरसै गुरसिख गुर देखण जाई ते पातशाह कहिंदे इस तरह पाला पैंदा होवे ककर पैंदा होवे वर्फ आ बर्फ पई होवे कहिंदे गुरु दा सिख अपने गुरु नूं देखण वास्ते फिर भी पहुँच जांदा है। ये अंदरली अवस्था भी है ते ये बाहरलियां गल्लां भी है जी अंदर भी साडे किस तरह पाला पैंदा है किवें अंदर ककर पैंदा है किवें अंदर बर्फ जम जांदी है भी अंदर ख्याल जिहड़े ने मुर्दा हो जांदे आ पर जिद्दन गुरु की बख्शिश हुंदी है ना कदी बारह माह पढ़ के देखियो उहदे विच बाहरले मौसमां की गल भी है ते अंदरलियां अवस्थावां की गल भी है भी कित्थे कित्थे जीवन
ਭੋਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾ ਹੋ। ਵੀ ਕਿਸ ਤਰ੍ਹਾਂ ਦੀ ਅਵਸਥਾ ਸਤਿਗੁਰੂ ਦੱਸ ਰਹੇ ਨੇ, ਸਮਾਂ ਸੀਮਤ ਹੈ, ਵਿਸਤਾਰ ਦੇ ਵਿੱਚ ਆਪਾਂ ਨਹੀਂ ਜਾ ਸਕਦੇ ਵੀ ਕਿਸ

ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ।

ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਜ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਦੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਦਰਮਨ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਬਾਰ। ਤੁਮ ਧਨ ਧਨੀ ਉਧਾਰ ਤਿਆਗੀ, ਸ਼ਰਵਨਨ ਸੁਣੀਐ ਤਸੋ ਜਸ ਤੁਮਾਰ। ਮਾਂਗੋਂ ਕਾਹੇ ਰੰਕ ਸਭ ਦੇਖੋ, ਤੁਝ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪ ਸਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨ ਬਾਰ। ਸੋ ਕਹੋ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਵ ਤੁਖ ਸੰਮਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ।

ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਓ ਕਰਤ ਵਿਕਾਰ ਦਉ ਕਰ ਝਾਰਤ ਰਾਮ ਰਤਨ ਰਿਤ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਧ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਾਰਨ ਸਮਰੱਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸਾਰਨ ਸਮਰੱਥ ਅਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਿਨ ਸਤਨ ਹੈ ਲੱਗਾ ਬਾਰ ਓਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇਹ ਗੋਬਿੰਦ ਕੋ ਨਾਮ ਲੇਹ ਅੰਤ ਵਾਰ ਸੰਗ ਤੇਰਾ ਇਹ ਹੈ ਏਕ ਜਾਤ ਹੈ ਵੇਖਿਆ ਵੇਖ ਜਿਉ ਬਸਾਰ ਪ੍ਰਭ ਕੋ ਜਸ ਹੀਏ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਬਿਹਾਤ ਹੈ ਜੈ ਜਾ ਬੰਤੀ ਮਹੱਲਾ ਨੌਵਾਂ

ਬਿਕਿਆਨ ਸਿਉ ਅਤੁਲਵਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗੋ ਭਰੀ ਬੇਰੀ ਨਾਨਕ ਜਨ ਕਹਿ ਪੁਕਾਰ ਸੁਪਨ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾ ਕੀ ਚੇਰੀ ਜੈ ਜਾ ਬੰਤੀ ਮਹੱਲਾ ਨੌਵਾਂ ਬੀਤ ਜਹਿ ਜਨਮ ਅਕਾਜਰੇ ਨਿਸ ਦਿਨ ਸੁਨ ਕੈ ਪ੍ਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾਂ ਜਹਿ ਪਾਜਰੇ ਰਹੋ ਅਸਤਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਏ ਹੈ ਖੇਹ ਕਿਉਂ ਨ ਹਰ ਕੋ ਨਾਮ ਲੇਹ ਮੂਰਖ ਨਿਲਾਜਰੇ ਰਾਮ ਭਗਤ ਹੀ ਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਬਰਾਜਰੇ ਇੱਕ ਓ ਅੰਕਾਰ

ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੂ ਸਿਲ ਪੂਜਸ ਬਗਲ ਸਮਾਧੂ ਮੁਖ ਝੂਠ ਬਭੂਖਣ ਸਾਰੂ ਤ੍ਰੈ ਪਾਲ ਤਿਹਾਲ ਵਿਚਾਰੂ ਗਲ ਮਾਲਾ ਤਿਲਕ ਲਲਾਟੂ ਦੁਇ ਧੋਤੇ ਬਸਤਰ ਕਪਾਟੂ ਜੋ ਜਾਨਸ ਬ੍ਰਹਮ ਕਰਮ ਸਾਫੋ ਕੁਟ ਨਹਿ ਚੈ ਕਰਮ ਕਹੋ ਨਾਨਕ ਨਹਿ ਚੋ ਤਿਆਵੈ ਬਿਨ ਸਤਿਗੁਰ ਬਾਟ ਨ ਪਾਵੈ ਨਹਿ ਫਲੰ ਤਸ ਜਨ ਮਸ ਜਾਵਦ ਬ੍ਰਹਮ ਨਾ ਬਿੰਦ ਤੇ ਸਾਗਰ ਸੰਸਾਰ ਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਯੋਗ ਸ਼ਬਦੋਂ ਗਿਆਨ ਸ਼ਬਦੋਂ ਵੇਦ ਸ਼ਬਦੋਂ ਤਾਂ ਬ੍ਰਾਹਮਣ ਹੈ ਖੇਤਰੀ ਸ਼ਬਦੋਂ ਸੂਰ ਸ਼ਬਦੋਂ ਸੂਦਰ ਸ਼ਬਦੋਂ ਪ੍ਰਾਕ੍ਰਿਤ ਹੈ ਸਰਬ ਸ਼ਬਦੋਂ ਤਾਂ ਏਕ ਸ਼ਬਦੋਂ ਜੇ ਕੋ ਜਾਨ ਸਪੇਓ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਓ

ਭੈਣ ਨਾਨਕ ਭੀਪ ਤੂੰ ਸੰਤ ਨਾ ਤ੍ਰਿਪਿਆ ਤੇ ਸਹਿਨਸ਼ੀਲ ਸੰਤ ਸਾ ਮਿੱਤਰ ਸੁਦੁਰਜਨ ਹੈ ਨਾਨਕ ਭੋਜਨ ਅਨਕ ਪ੍ਰਕਾਰ ਏਨ ਨਿੰਦਕ ਆਬਤ ਹੋਏ ਉਪਤਿਸ਼ਟ ਤੇ ਤਿਰਸਕਾਰ ਤਿਰਸਕਾਰ ਨਹਿ ਪਵੰਤ ਨਹਿ ਪਵੰਤ ਮਾਨ ਭੰਗਨ ਹੈ ਸੋਭਾਹੀਨ ਨਹਿ ਪਵੰਤ ਨਹਿ ਪੋਹੰਤ ਸੰਸਾਰ ਦੁਖ ਨਹਿ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬੈ ਸਵਾਸਨ ਹੈ ਸੈਨਾ ਸਾਧ ਸਮੂਹ ਸੂਰ ਅਜਿਤ ਸਨਾਹ ਤਨ ਨਿਮਰਤਾ ਆਬਦ ਹੈ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣਾ ਹੈ ਆਰੂੜ ਤੇ ਅਸਵ ਰਥ ਨਾਗ ਹੈ ਬੁਝੰਤੇ ਪ੍ਰਭ ਮਾਰਗ ਹੈ ਵਿਚਰਤੇ ਨਿਰਭਯ ਸਤੁਰ ਸੈਨ ਧਯੰਤੇ ਗੋਪਾਲ ਕੀਰਤਨ ਹੈ ਜਿਤ ਤੇ ਬਿਸਵ ਸੰਸਾਰ ਹੈ ਨਾਨਕ ਬਸਿਅੰ ਕ੍ਰੋਧ ਪੰਜ ਤਸਕਰ ਹੈ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰ ਦੁਰਮ ਛਾਇਆ ਰਜ ਦੁਰਮਤ ਹੈ ਤਤ ਹੈ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ ਨਚ ਵਿਦਿਆ ਨਿਧਾਨ ਨਿਗਮ ਨਚ ਗਡਗ ਨਾਮ ਕੀਰਤਨ ਹੈ ਨਚ ਰਾਗ ਰਤਨ ਕੰਠ ਨਹਿ ਚੰਚਲ ਚਤੁਰ ਚਾਤੁਰ ਹੈ ਭਾਗ ਉਦਮ ਲਭਜ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ ਕੰਠ ਰਮਣੀ ਰਾਮ ਰਾਮ ਮਾਲਾ ਹੱਥ ਊਚ ਪ੍ਰੇਮ ਧਾਰਣੀ ਜੇ ਭਣਿਜੋ ਉੱਤਮ ਸਲੋਕ ਉਧਰਣ ਨੈਨ ਨੰਦਨੀ ਗੁਰ ਮੰਤਰ ਹੀ ਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨਹਿ ਕੂਕਰ ਹੈ ਸੂਕਰ ਹੈ ਗਰਤਪ ਹੈ ਕਾਕਹ ਸਰਪ ਨਹਿ ਤੁਲ ਖਲ ਹੈ ਚਰਨਾਰਬਿੰਦ ਭਜਨ ਹਿਰਦਿਉ ਨਾਮ ਧਾਰਨ ਹੈ ਕੀਰਤਨ ਸਾਧ ਸੰਗੇਨ ਨਾਨਕ ਨਹਿਸਿੰਦਰ ਦ੍ਰਿਸ਼ਟਾਂਤ ਜਮਦੂਤ ਨਹਿ ਨਚ ਦੁਰਲਭ ਧਨੂ ਰੂਪ ਨਚ ਦੁਰਲਭ ਸਵਰਗ ਰਾਜਨ ਹੈ ਨਚ ਦੁਰਲਭ ਭੋਜਨ ਬਿੰਜਨ ਨਚ ਦੁਰਲਭ ਸਵਸ ਅੰਬਰ ਹੈ ਨਚ ਦੁਰਲਭ ਸੁਤ ਮਿੱਤਰ ਭਰਾਤ ਬਾਂਧਵ ਨਚ ਦੁਰਲਭ ਬ੍ਰੰਤਾ ਬਲਸ ਹੈ ਨਚ ਦੁਰਲਭ ਵਿਦਿਆ ਪ੍ਰਵੀਨ ਨਚ ਦੁਰਲਭ ਚਤੁਰ ਚੰਚਲ ਹੈ ਦੁਰਲਭ ਏਕ ਭਗਵਾਨ ਨਾਮ ਹੈ ਨਾਨਕ ਲਭਜੂ ਸਾਧ ਸੰਗ ਕਿਰਪਾ ਪ੍ਰਭ ਜਾਤ ਕਤ ਹੈ ਤਤ ਹੈ ਦ੍ਰਿਸ਼ਟ ਸਵਰਗ ਮਰਤ ਪਿਆਲ ਲੋਕ ਹੈ ਸਰਬਤਰ ਰਮਣ ਗੋਬਿੰਦ ਹੈ ਨਾਨਕ ਲੇਪ ਸ਼ੇਪ ਨ ਲਿਪਿਆ ਤੇ ਵਿਖਿਆ ਭਯੰਤ ਅੰਮ੍ਰਿਤ ਦ੍ਰਿਸ਼ਟਾ ਸਖਾ ਸਵਜਨ ਹੈ ਦੁਖੰ ਭਯੰਤ ਸੁਖਿਅੰ ਭੈ ਭੀਤੰ ਤਾਂ ਨਿਰਭਯ ਹੈ ਥਾਨ ਬਿਹੂਨ ਬਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬਸੀਲ ਮਮ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤ ਮਮ ਕਰਤਾ ਨਾਨਕ ਲੇਪ ਸ਼ੇਪ ਨ ਲਿਪਿਆ ਤੇ ਨਹਿ ਸੀਤਲੰ ਚੰਦਰ ਦੇਵ ਹੈ ਨਹਿ ਸੀਤਲੰ ਬਾਵਨ ਚੰਦਨ ਹੈ ਨਹਿ ਸੀਤਲੰ ਸੀਤੁਰ ਤੇਨ ਨਾਨਕ ਸੀਤਲੰ ਸਾਧ ਸਵਜਨ ਹੈ ਮੰਤਰੰ ਰਾਮ ਰਾਮ ਨਾਮ ਧਿਆਨ ਸਰਬਤਰ ਪੂਰਨ ਹੈ ਗਿਆਨ ਸਮ ਦੁੱਖ ਸੁਖਿਅੰ ਗਿਆਨ ਸਮ ਦੁੱਖ ਸੁਖ ਜੁਗਤ ਨਿਰਮਲ ਨਿਰਵੈਰਨ ਹੈ ਦਿਆਲ ਸਰਬਤਰ ਜੀਆ ਪੰਚ ਦੁੱਖ ਬਿਵਰਜਿਤ ਹੈ ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸੋ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਨਹਿ ਪਰ ਨਿੰਦਾ ਨਹਿ ਸਰੋਤ ਸਰਵਣ ਆਪ ਤਿਆਗ ਸਗਲ ਰੇਣ ਕਹਿ ਖਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ ਅਜਾ ਭੋਗੰਤ ਕੰਧ ਮੂਲੋਂ ਬਸੰਤੇ ਸਮੀਪ ਕਿਹਰ ਹੈ ਤਤਰਗਤੇ ਸੰਸਾਰ ਹੈ ਨਾਨਕ ਸੋਗ ਹਰ ਖੂੰ ਵਿਆਪਤੇ ਛਲੰ ਛਿਦਰੰ ਕੋਟ ਬਿਘਨ ਅਪਰਾਧੂ ਕਿਲ ਬਖਮਲੂ ਭਰਮ ਮੋਹੂ ਮਾਨ ਅਪਮਾਨੂ ਮਧੂ ਮਾਇਆ ਵਿਆਪਤੂ ਮ੍ਰਿਤੋ ਜਨਮ ਪਰਮੰਤ ਨਰਕ ਹੈ ਅਨਕ ਅਪਾਵੂ ਨ ਸਿੱਧ ਅਤੇ ਨਿਰਮਲ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਚੰਤ ਜਾਚਕ ਹੈ ਦੁਰਗਮ ਸਥਾਨ ਸੁਗਮ ਮਹਾ ਦੁਖ ਸਰਬ ਸੁਖਣ ਹੈ ਦੁਰਬਚਨ ਭੇਦ ਭਰਮ ਸਾਖਤ ਪਸਨੰਤ ਸੁਰਜਨ ਹੈ ਅਸਥਿਤ ਸੋਗ ਹਰਖ ਭੈ ਖੀਨ ਤਾਂ ਨਿਰਭਵ ਹੈ ਭੈ ਅਟਮੀ ਮਹਾਨਗਰ ਵਾਸੂ ਧਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣ ਸਰਨ ਨਾਨਕ ਹਰ ਹਰ ਦਯਾਲ ਚਰਨ
ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨ ਹੈ ਗਣ ਗੰਧਰਵ ਦੇਵ ਮਨੁੱਖਿਅੰ ਪਸ ਪੰਖੀ ਬੈ ਮੋਹਨ ਹੈ ਹਰ ਕਰਨ ਹਾਰ ਨਮਸਕਾਰ ਸਰਨ ਨਾਨਕ ਜਗਦੀਸੁਰਾ ਹੈ ਹੇ ਕਾਮ ਨਰਕ ਬਿਸਰਾਮ ਬਹੁ ਜੋਨੀ ਪਰਮਾਵਨ ਹੈ ਚਿਤ ਹਰਨ ਤਰਾ ਲੋਕ ਗਮਿਉ ਜਪ ਤਪ ਸੀਲ ਬਧਾਰਨ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਨ ਹੈ ਤਬ ਭੈ ਬਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਹੇ ਕਾਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ ਵਿਖਿਆਂਤ ਜੀਵੰ ਬਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ ਅਨਿਤ ਸਾਸਨ ਤਾੜੰਤ ਜਮ ਦੂਤ ਹੈ ਤਬ ਸੰਗੇ ਅਧਮ ਨਰ ਹੈ ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕ੍ਰੋਧ ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨਕ ਲਹਿਰੀ ਕਲਹੋਲ ਤੇ ਧਵੰਤ ਜੀ ਆ ਬਹੁ ਪ੍ਰਕਾਰ ਅਨਿਕ ਅਨਕ ਭਾਂਤ ਬਹੁ ਡੋਲ ਤੇ ਨਚ ਮਿੱਤਰੰ ਨਚ ਇਸ਼ਟ ਨਚ ਬਾਧਵ ਨਚ ਮਾਤ ਪਿਤਾ ਤਬ ਲੱਜਿਆ ਅਕਰਨ ਕ੍ਰੋਧ ਅਖਾਦਿਨ ਅਸਾਜਿਨ ਸਾ ਸਮਜਿਆ ਤਰਾਹਿ ਤਰਾਹਿ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ ਹੇ ਜਨਮ ਮਰਨ ਮੂਲੰ ਅਹੰਕਾਰ ਪਾਪਾਤਮਾ ਮਿੱਤਰੂੰ ਤਜੰਤ ਸਤਰੂੰ ਦ੍ਰਿੜੰਤ ਅਨਕ ਮਾਇਆ ਵਿਸਤੀਰਨ ਹੈ ਆਵੰਤ ਜਾਵੰਤ ਥਕੰਤ ਜੀ ਆ ਦੁੱਖ ਸੁੱਖ ਬਹੁ ਭੋਗਣ ਹੈ ਭ੍ਰਮ ਭਯਾਨ ਉਦਿਆਨ ਰਮਣੂ ਮਹਾਬਿਗਟ ਅਸਾਧ ਰੋਗਣ ਹੈ ਬੈਦਿਉ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰਨਾ ਮਹਿ ਸਭ ਦੁੱਖ ਹਰੋ ਹੇ ਸਰਨ ਯੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮਾਏ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਚਰਨ ਕਮਲ ਸਰਨ ਰਮਣੂ ਗੋਪਾਲ ਕੀਰਤਨ ਹੈ ਸਾਧ ਸੰਗੇਨ ਤਰਨ ਨਾਨਕ ਮਹਾਸਾਗਰ ਭੈ ਦੁੱਤਰ ਹੈ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਿਆਲ ਹੈ ਭੈ ਦੁਖ ਬਨਾਸਨਾ ਹੈ ਭਗਤ ਵਸ਼ਲ ਅਨਾਥ ਨਾਥੇ ਸਰ ਨਾਨਕ ਪੁਰਖ ਉਚੁੱਤ ਹੈ ਜੇਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸ਼ਟ ਜੇਨ ਕਲਾ ਸੱਸ ਸੂਰ ਨਖੇਤਰ ਜੋਤਿਉ ਸਾਸੂ ਸਰੀਰ ਧਾਰਨ ਜੇਨ ਕਲਾ ਮਾਤ ਗਰਭ ਪ੍ਰਤ ਪਾਲ ਨਹਿ ਛੇ ਦੰਤ ਜਠਰ ਰੋਗਣ ਹੈ ਤੇਨ ਕਲਾ ਅਸਤੰਭੰ ਸਰੋਬਰੰ ਨਾਨਕ ਨਹਿ ਛਜੰਤ ਤਰੰਗ ਤੁਵੈਣ ਹੈ ਗੁਸਾਈ ਗ੍ਰਿਸ਼ਟ ਰੂਪੇਨ ਸਿਮਰਨ ਸਰਬਤਰ ਜੀਵਨ ਹੈ ਲਭਧਿਹੰ ਸੰਤ ਸੰਗੇਨ ਨਾਨਕ ਸਵਸ ਮਾਰਗ ਹਰ ਭਗਤ ਨਹਿ ਮਸਕ ਭਗਨੰਤ ਸੈਲੰ ਕਰਦਮ ਤੁਰੰਤ ਪਪੀਲ ਕਹਿ ਸਾਗਰ ਲੰਘੰਤ ਪਿੰਗੰ ਤਾ ਪ੍ਰਗਾਸ ਅੰਧ ਕਹਿ ਸਾਰ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ ਤਿਲਕ ਹੀਣੁ ਜਥਾ ਬਿਪਰਾ ਅਮਰਹੀਣੁ ਜਥਾ ਰਾਜਨ ਹੈ ਆਵਦ ਹੀਣੁ ਜਥਾ ਸੂਰਾ ਨਾਨਕ ਧਰਮਹੀਣੁ ਤਥਾ ਵੈਸਨਵ ਹੈ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮ ਅਸਚਰਜ ਰੂਪੰ ਰਹੰਤ ਜਨਮ ਨੇਤ ਨੇਤ ਕਥੰਤ ਬੇਦਮ ਊਚ ਮੂਚ ਅਪਾਰ ਗੋਬਿੰਦ ਹੈ ਬਸੰਤ ਸਾਧ ਹਿਰਦਿਅੰ ਅਚੁੱਤ ਬਜੰਤ ਨਾਨਕ ਬੜਭਾਗੀ ਹੈ ਉਦਿਆਨ ਬਸਨੋ ਸੰਸਾਰੋਂ ਸੰਬੰਧੀ ਸਵਾਨ ਸਿਆਲ ਖਰ ਹੈ ਬਿਖਮ ਸਥਾਨ ਮਨ ਮੋਹ ਮਦਰੰ ਮਹਾ ਅਸਾਧ ਪੰਜ ਤਸਕਰ ਹੈ ਹੇਤ ਮੋਹ ਭੈ ਭਰਮ ਭ੍ਰਮਣ ਅਹੰ ਫਾਂਸ ਤੀਖਣ ਕਠਨ ਹੈ ਪਾਪਕ ਤੋ ਅਸਾਧ ਘੋਰੰ ਅਗਮ ਤੀਰਨ ਲੰਘਨ ਹੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਸਗਲਿੰ ਰੋਹ ਖੰਡਨ ਹੈ ਸਾਰ ਸੰਗੇਨ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਰ ਹੈ ਸਿਆਮਲ ਮਧੁਰ ਮਨੁੱਖਿਉ ਰਿਦਿਉ ਭੂਮ ਬੈਰਨ ਹੈ ਨਵੰਤ ਹੋ ਬੰਤ ਮਿਥਿਆ ਚੇਤਨ ਸੰਤ ਸਵਜਨ ਹੈ ਅਚੇਤ ਮੂੜਾ ਨਾ ਜਣੰਤ ਘਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸਤੇ ਰਚੰਤ ਪੁਰਖੈ ਪਕਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸਰਨ ਨਾਨਕ ਕਰਨਾ ਮਾਇਆ ਹੈ ਹੇ ਜਿਹ ਬੇ ਹੇ ਰਸ ਗੇ ਮਧੁਰ ਪ੍ਰਿਆ ਤੋਇਮ
ਸਤ ਹਤੁ ਪਰਮ ਬਾਦੁ ਅਵਰਤ ਇਥੈ ਸੁਧ ਅਸ਼ਰਨ ਹੈ ਗੋਬਿੰਦ ਦਾਮੋਦਰ ਮਾਧਵੇ ਗੁਰਵੰਤ ਨਾਰੀ ਮਧੋਨ ਮਤੁ ਬਲਵੰਤ ਬਲਾਦ ਕਾਰਣ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਧ੍ਰਿਗ ਜਨਮਨ ਹੈ ਹੇ ਪਪੀਲ ਕਾ ਗ੍ਰਸ਼ਟ ਹੇ ਗੋਬਿੰਦ ਸਿਮਰਨ ਤੁਵੇਉ ਧਨੇ ਨਾਨਕ ਅਨਕ ਬਾਰ ਨਮੋ ਨਮ ਹੈ ਤਰਨ ਤਾਂ ਮੇਰੂ ਸਹਿਕ ਤਾਂ ਹਰੀਓ ਬੂਡੂ ਤਾਂ ਤਰੀਓ ਊਣੂ ਤਾਂ ਭਰੀਓ ਅੰਧਕਾਰ ਕੋਟ ਸੂਰ ਅਜਾਰੂ ਬ੍ਰਹਮੰਤ ਨਾਨਕ ਹਰ ਗੁਰ ਦਯਾਰੂ ਬ੍ਰਹਮਣ ਸੰਗ ਉਦਰਨ ਬ੍ਰਹਮ ਕਰਮ ਜੇ ਪੂਰਨ ਹੈ ਆਤਮ ਰਤਨ ਸੰਸਾਰ ਗਹੰ ਤੇ ਨਰ ਨਾਨਕ ਨਹਿ ਫਲ ਹੈ ਪਰ ਦਰ ਬਿਹਰਨ ਬਹੁ ਬਿਘਨ ਕਰਨ ਉਚਰਨ ਸਰਬ ਜੀ ਕਹਿ ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੇ ਸੂਕਰ ਹੈ ਮਤੇ ਸਮੇਵ ਚਰਨ ਉਦਰਨ ਭੈ ਦੁਤਰ ਅਨੇਕ ਪਾਤਕ ਹਰਨ ਨਾਨਕ ਸਾਧ ਸੰਗਮ ਨਾ ਸੰਸਿਆ ਹੈ ਮਹੱਲਾ ਪੰਜਵਾਂ ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪਉਪ ਸੁਗੰਧਾ ਪਰਸ ਮਨੁੱਖ ਦੇਹ ਮਲੀਨ ਮੱਜਾ ਰੁਦਰ ਦੁਰਗੰਧਾ ਨਾਨਕ ਅਥ ਗੁਰਵੇਨ ਅਗਿਆਨ ਨੋ ਪਰਮਾਨੋ ਪਰਜੰਤ ਆਕਾਸ ਹੈ ਦੀਪ ਲੋ ਸੇ ਖੰਡਨ ਹੈ ਗਛੇਨ ਨੈਨ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿ ਅਤੇ ਜਾਣੋ ਸਤ ਹੋਬੰਤੋ ਮਰਨੋ ਦ੍ਰਿਸ਼ਟੇਨ ਮਿਥਿਆ ਕੀਰਤ ਸਾਥ ਚਲੰਥੋ ਭਣੰਤ ਨਾਨਕ ਸਾਧ ਸੰਗੇਨ ਮਾਇਆ ਚਿਤ ਪਰਮੇਨ ਇਸ਼ਟ ਮਤ੍ਰੇਕ ਬਾਂਧ ਵਹਿਮ ਲਭਧਿਹੰ ਸਾਧ ਸੰਗੇਨ ਨਾਨਕ ਸੁਖ ਅਸਥਾਨ ਗੋਪਾਲ ਭਜਨ ਮੈਲਾਗਰ ਸੰਗੇਨ ਨਿੰਮ ਬਿਰਖ ਸੇ ਚੰਦਨ ਹੈਮ ਨਿਕਟ ਬਸੰਤੋ ਬੰਸੋ ਨਾਨਕ ਅਹ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੁ ਮਥੁ ਮਾਨ ਮਰਦਨ ਹੈ ਹਤੁ ਪੰਚ ਸੁਤਰੇਨ ਨਾਨਕ ਹਰ ਬਾਣੇ ਪਰਹਾਰਨ ਹੈ ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਨ ਹੈ ਰਹੰਤਾ ਜਨਮ ਮਰਨੇਨ ਰਮਣ ਨਾਨਕ ਹਰ ਕੀਰਤਨ ਹੈ ਪੱਤਰ ਪੁਰਜੇਨ ਝੜੀਆਂ ਨਹਿ ਜੜੀਆਂ ਭੇੜ ਸੰਪਤਾ ਨਾਮ ਬਹੂਨ ਬਿਖਮਤਾ ਨਾਨਕ ਬਹੰਤ ਜੋਨ ਬਸ ਰੋ ਰੈਨੀ ਭਾਵਨੀ ਸਾਧ ਸੰਗੇਨ ਲਭੰਤ ਹੂੰ ਬੜ ਭਾਗਣ ਹੈ ਹਰ ਨਾਮ ਗੁਣ ਰਮਨ ਨਾਨਕ ਸੰਸਾਰ ਸਾਗਰ ਨੈ ਬਿਆ ਸਾਧ ਸੰਗਮ ਹੈ ਸੰਸਾਰ ਕਾਮ ਤਜਨ ਨਾਨਕ ਗੋਬਿੰਦ ਰਮਨ ਸਾਧ ਸੰਗਮ ਸੋ ਮੰਤਰ ਸਾਧ ਬਚਨਾ ਕੋੜ ਦੋਖ ਬਨਾਸਨ ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸਹਿਣ ਜੇਣ ਮੱਧ ਹਰ ਕੀਰਤਨ ਹੈ ਮੁਕਤੇ ਰਮਨ ਗੋਬਿੰਦ ਹੈ ਨਾਨਕ ਲਭਦਿਉ ਬੜ ਭਾਗਣ ਹੇ ਹਰ ਲਭਦੋ ਮਿੱਤਰ ਸਮਿਤੋ ਬੇਧਾਰਨ ਕਦੇ ਨ ਚਿਤੋ ਜਾ ਕਾ ਅਸਥਲ ਤੋਲ ਅਮਿਤੋ ਸੋਏ ਨਾਨਕ ਸਖਾ ਜੀ ਸੰਗ ਕਿਤੋ ਅਪਜਸਮ ਮਟੰਤ ਸਤ ਪੁੱਤਰ ਹੈ ਸਿਮਰਤਬ ਹਿਰਦੈ ਗੁਰਮੰਤਰਨ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਨ ਬਿਸਰਨ ਗੋਬਿੰਦ ਹੈ ਜੀਵ ਨੂੰ ਹਰ ਨਾਮ ਧਿਆਵਨ ਹੈ ਲਭਣ ਸਾਧ ਸੰਗੇਨ ਨਾਨਕ ਹਰ ਪੁਰਬ ਲਿਖਣ ਹੈ ਦਸਨ ਬਹੂਨ ਭੰਗ ਮੰਤਰੂ ਗਾਰੜੀ ਨਿਵਾਰੂ ਵਿਆਦ ਉਪਾੜਨ ਸੰਤ ਨਾਨਕ ਲਭਦ ਕਰਮਣ ਹੈ ਚਾਥ ਕਾਥ ਰਮਣ ਸਰਣ ਸਰਵਤਰ ਜੀਣ ਹੈ ਤਥ ਲਗਣ ਪ੍ਰੇਮ ਨਾਨਕ ਪ੍ਰਸਾਦ ਗੁਰਦਰਸ਼ਨ ਹੈ ਚਰਨਾਰ ਬਿੰਦ ਮਨ ਵਿਧਿਉ ਸਿਧਿਉ ਸਰਬ ਕੁਸਲਨ ਹੈ ਗਾਥਾ ਗਾਵੰਤ ਨਾਨਕ ਭਾਵਿਉ ਪਰਾ ਪੂਰਬਣ ਹੈ ਸੁਭ ਬਚਨ ਰਮਣ ਗਵਨ ਸਾਧ ਸੰਗੇਨ ਉਧਰਨ ਹੈ ਸੰਸਾਰ ਸਾਗਰ ਨਾਨਕ ਪੁਨਰਜਨਮ ਨਾ ਲੱਭਿਆ ਤੇ ਵੇਦ ਪੁਰਾਣ ਸ਼ਾਸਤਰ ਵਿਚਾਰ ਏਕੰਕਾਰ ਨਾਮ ਔਰ ਧਾਰੂ ਕੁਲੇ ਸਮੂਹ ਸਗਲ ਉਧਾਰੂ ਬੜ ਭਾਗੀ ਨਾਨਕ ਕੋ ਧਾਰੂ ਸਿਮਰਨ ਗੋਬਿੰਦ ਨਾਮ ਉਧਰਨ ਕੁਲ ਸਮੂਹ ਨਹਿ ਲਭਦਿ ਸਾਰ ਸੰਗੇਨ ਨਾਨਕ ਬੜ ਭਾਗੀ ਭੇਟਾਂਤ ਦਰਸ਼ਨ ਹੈ ਸਰਬ ਦੋਖ ਪਰਮ ਤਿਆਗੇ ਸਰਬ ਧਰਮ ਦ੍ਰਿੜੰਤ ਨਹਿ ਲਭਧੇਨ ਸਾਧ ਸੰਗੇਨ ਨਾਨਕ ਮਸਤਕ ਲਿਖਣ ਹੈ ਹੋਇਓ ਹੈ ਹੋ ਬੰਤੋ ਹਰਨ ਭਰਨ ਸੰਪੂਰਨ ਹੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣ ਸੁਖੇਨ ਬੈਨ ਰਚਨ ਰਚਨ ਕੁਸੁੰਭ ਰੰਗਣੈ ਰੋਗ ਸੋਗ ਬਯੋਗ ਨਾਨਕ ਸੁਖ ਨਾ ਸੁਪਨ ਹੈ ਫੁਨਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹੇ ਉਸ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਣ ਨ ਜਾਏ ਮੁਖੋਂ ਤੁਹਾਰੀਆ
मोहि देख दर्स नानक बलहारिया संत सभा मह बैस के कीरत मैं कहा अर्पी सब सिगार एव जीओ सब देवा आस प्यासी सेज सुकंत बछाइया हर हां मस्तक हो वह भाग ता साजन पाइया सखी काजल हार तंबोल सब किछ साजिया सो लै किया सिगार के अंजन पाजिया जेकर आवे कंत ता सब किछ पाइया हर हां कंत बाज सिगार सा बिरथा जाइया जिस कर बसिया कंत सा बटभागणे तिस बनिया हब सिगार साई सुहागणे हां सुती होए अचिंत मन आस पराइया हर हां जा कर आया कंत ता सब किछ पाइया आसा इते आसक आस पराइया सतगुर भय दयाल ता पूरा पाइया मैं तन अवगुण बहुत के अवगुण छाया हर हां सतगुर भय दयाल ता मन ठहराया कौ नानक बेअंत बेअंत ते आया दुत्र एहो संसार सतगुरु तराया मिटिया आवागौण जा पूरा पाया हर हां अमृत हर का नाम सतगुर ते पाया मेरा हाथ पद्म आंगन सुख बासना सखी मोरे कंठ रतन पेख दुख नासना बासो संग गोपाल सगल सुख रास हर हर हां रिद्ध सिद्ध नब निद बसै जिस सदा कर परत्र रावण जाहे सही ताला जी अहम नित प्रत हिरह पर दर्ब शिद्र कत ढाकी अहम हर गुण रमत पवित्र सगल कुल तारी हर हां सुनते भय पनीत पार ब्रह्म बिचारी ऊपर बने आकाश तलै तर सोहती दह दस चमकै बीजल मुख को जोहती खोजो खोजत फिरो बदेस पियो कत पाइया हर हां जे मस्तक हो वै भाग ता दर्श समाइया डिठे सबे थाब नहीं तुद जेहया बुद्ध पुरख बधाता ता तू सोहया बस दी सगन अपार अनूप रामदास पर हर हां नानक कसमल जाहे नहाया रामदास सार चातरक चित सोचित सो साजन चाहिए जिस संग लागे प्राण तिसै को आहिए बन बन फिरत उदास बूंद जल कारणे हर हां त्यों हर जन मंगे नाम नानक बलहारने मित का चित अनूप मरम न जानी है गाहक गुणी अपार सो तत पछानी है चितै चित समाए ता होवै रंग कना हर हां चंचल चोरै मार ता पावै सच तना सुपने उबी पही गहयो कीना अंचला सुंदर पुरख बराजत पेख मन बंचला खोजो ताके चरण कहो कत पाइया हर हां सोए जतन बताए सखी प्रभु पाइया नैन न देख साध से नैन बहाले आर करन सुनहे नाद करन मुद कहलिया रसना जपे ना नाम तिल तिल कर कटिया हर हां जा बिसरै गोविंद राय दिनो दिन घटिया पंकज फाथे पंक महामद गुंफिया अंग संग और जाए बिसरते सुंफिया है कु ऐसा मीत जे तोरै बिखम गांठ नानक एक श्री तरनाथ जे टूटे ले सांठ तावो दसा अनेक प्रेम प्रभ कारणे पंच सतावै दूत कवन बिद मारने तीखण बाण चलाए नाम प्रभ तिहाइया हर हां महा बखादी घात पूर्ण गुर पाइया सरगुर की निदात मूल नानक खुटई खावो पुंचो सब गुरमुख छुटई अमृत नाम निदान दिता तो सहार नानक सदा आराध कदे ना जाहे मार जिथे जाए भगत सोथान सुहावना सगले होए सुख हर नाम ते आवना जी करन जयकार निंदक मोए पच साजन मन आनंद नानक नाम जप पावन पतत पनीत कतै नहीं सेवी है झूठा रंग खुआर कहां लग खेवी है हर चंदौरी पे काहे सुख मान्या हर हां बलहारी तिन जि दरगह जान्या कीने कर्म अनेक गुवार बेकार कन महा दुर्गंधत वास सठ का शार तन फिर तो गर्भ गुवार मरन न जानई हर हां हर चंदौरी पेख काहे सच मानई जिसकी पूजा औद तिसै कौन राखई वैदिक अनक अपाव कहां लौ भाखई
एको चेत गुवार काज तेरे आवई हर हां बिन नावै तन चार बिरथा सब जावई औखद नाम अपार अमोलक पीजई मिल मिल खावै संत सगल को दीजई जिसै प्राप्त होए तिसै ही पावने हर हां हों बलहारी तिन जे हर रंग रावने वैदा संदा संग इकट्ठा होया औखदे आए रास बिच आप खलोया जो जो ओना कर्म सुकर्म होए पसरिया हर हां दुख रोग सा पाप तन ते खिसरिया चौ बोले महला पंजवा एक ओ अंकार सतगुर प्रसाद सम्मन जो इस प्रेम की दम क्यों होती साट रावण होते सो रंक न जिन सर दीने काट प्रेत प्रेम तन खच रहया बेचन राई होत चरण कमल मन बेद्यो बुझन सुरत संजोग सागर मेर उद्यान बन नाभ खंड बसदा परम मूसन प्रेम परम कह गनो एक कर कर्म मूसन मस्कर प्रेम की रहे जो अंबर छाए बीदे बांधे कमल मह पवर रहे लपटाए जब तो संजम हरख सुख मान महत अर गर्भ मूसन निमक प्रेम पार बार बार द्यो सर्ब मूसन मर्म न जाने मर्त हिरत संसार प्रेम प्रम ना बेद्यो और जो मित व्यवहार कब दब जब जारी है बिछरत प्रेम बिहाल मूसन तब ही मूसी है बिसरत पुरख दयाल जाको प्रेम स्वाओ है चरण चित मन माहे नानक बिरही ब्रह्म के आन नकत हु जाहे।

కమల నయన అంజన శ్యామ చంద్రబదన చేతు చహార మోసన మగమ రామశ్యం ఖండ ఖండ కరహార మగన పయో ప్రయ ప్రేమ శ్యం శోధన సిమృత అంగ ప్రగట పయో సబ లో మహ నానక అదమ పతంగ మగన పయో ప్రయ ప్రేమ శ్యం శోధన సిమృత అంగ ప్రగట పయో సబ లో మహ ਨਾਨਕ ਅਦਮ ਪਤੰਗ ਸਲੋਕ ਭਗਤ ਕਬੀਰ ਜੀ ਓਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਅਧ ਜਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ ਕਬੀਰ ਡਗਮਗ ਕਿਆ ਕਰੈ ਕਹਾਂ ਡਲਾਵੈ ਜੀਓ ਸਰਬ ਸੂ ਕੋ ਨਾਇਕੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦੀ ਸੈਦਾ ਦੇ ਕਾਨ ਜਿਉ ਜਿਨ ਮਨ ਨਾਹੀ ਨਾਓ ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਦ ਵੇਖੋ ਤਦ ਸੋਈ ਕਬੀਰ ਜਾ ਦਿਨ ਹੋ ਮੁਆ ਪਛੇ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ ਕਬੀਰ ਸੋਈ ਮਾਰੀਆ ਜੈ ਮੂਹੈ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨੈ ਕੋਏ ਕਬੀਰ ਸੋਈ ਮਾਰੀਆ ਜੈ ਮੂਹੈ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨੈ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਾਜ ਉੱਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਤੂੰ ਸਮਰਾ

ਲਿਆ ਕਿਰਤ ਕਣਾਰ ਪੂਰਨ ਦ੍ਰਿਸ਼ਟ ਤੇਰੀ ਰਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਭਿਖਨ ਸੁਨਨ ਸੁਨਾਵਨ ਮਨ ਮੈਂ ਦ੍ਰਿੜੀਐ ਸਾਚ ਪੂਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ

ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੂ ਤਾਂ ਗਾਵ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੀਰਾ ਘਰ ਤਾਂ ਤੀਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਸਾਚਾ ਨਾਮ ਮੇਰਾ ਦਾਰੂ, ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਆਏ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਣਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ।

ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ।

0: ਦਾਸ ਹੈ ਜੀ, ਪ੍ਰਭ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਤਕਾਰ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦੀ ਸਾਹਿਬ ਪੰਥੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਰ ਬਾਲੇ ਬੋਲਣਾ ਦੇ
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹੂ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਚਨਾਮ ਚੌਕੀਆਂ ਝੰਡੇ ਬੁੰਬੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਗੋਵੇ ਬੋਲਣਾ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਸੇ ਰਾਖਿਆ ਗੁਰੂ ਕਾ ਗੁਰੂ ਵਾਹਿਗੁਰੂ ਆਪਣੇ ਪੰਡਿਤ ਦਾ ਸਹਾਈ ਵਿਕਾਰ ਜੀ ਸ੍ਰੀ ਹਰਿਕਾਣਾ ਸਾਹਿਬ ਨੂੰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਜੀ ਰਾਜ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੀ ਤਾਨ ਨਿਉਂਟਿਆਂ ਦੀ ਉਹਦੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਧਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਤੀਨੇ ਤਾਂ ਭਾਈ ਮਲਕੀਤ ਸਿੰਘ ਭਾਈ ਭਾਲ ਸਿੰਘ ਭਾਈ ਗੁਰਦੇਵ ਸਿੰਘ ਅਤੇ ਪ੍ਰਭਜੋਤ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੇਵਾਦਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਦੇ ਚੰਨਾਂ ਦਾ ਉਕਾਸਾ ਲੈ ਕੇ ਸੱਚੇ ਪਾਤਸ਼ਾਹ ਜੀ ਸਭਾ ਦੇ ਭਲੇ ਵਾਸਤੇ ਤੁਰਕੀ ਬਾਣੀ ਦੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਰੰਗ ਕਰਵਾਏ ਜਾ ਰਹੇ ਹਨ। ਇਸ ਲਈ ਆਪ ਜੀ ਦੀ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਆਪ ਜੀ ਨੇ ਸ੍ਰੀ ਮੁਖਵਾਲ ਬਖਸ਼ ਕੀਤੇ ਹਨ, ਉਪਰੰਤ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਰਕਾਰ ਜੀ ਸੇਵਾ ਕਰਦੇ ਹਨ, ਜ਼ਰੂਰ ਬਾਣੀ ਕਰਦੇ ਹਨ, ਗੁਰਸਿੱਖ ਦੀ ਸੇਵਾ ਬਖਸ਼ਣਾ, ਪਾਠੀ ਸਿੰਘਾਂ ਨੂੰ ਗੁਰਬਾਣੀ ਦਾ ਜਾਪ ਕਰਨ ਦਾ ਬਲ ਬਖਸ਼ਣਾ, ਸੇਵਾਦਾਰਾਂ ਨੂੰ ਸੇਵਾ ਕਰਨ ਦਾ ਵੀ ਗੁਰਬਾਣੀ ਸਰਵਣ ਕਰਨ ਦਾ ਬਲ ਬਖਸ਼ਣਾ, ਸਭਾ ਦੇ ਭਲੇ ਕਰਨੇ ਸੱਚੇ ਪਾਤਸ਼ਾਹ ਜੀ ਉਹ ਰਮਤਾ ਦੀ ਖੁਸ਼ੀ ਨੂੰ ਲੈ ਕੇ ਆਪਦੇ ਹਜ਼ੂਰ ਦੇਵ ਕਰਕੇ ਹਾਜ਼ਰ ਹੈ। ਕਰੇ ਪਾਤਸ਼ਾਹ ਲਾਭ ਧੁਨ ਹਰਾਏ ਆਪ ਜੀ ਦਾ ਪ੍ਰਸ਼ਾਦ ਜੋਸ਼

0: ਅਕਾਲ ਦੀ ਬਖਸ਼ ਕਰਕੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ
1: ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਜੈਸਾ ਨਾਹੀ ਕੋ ਦੇਵਾ, ਜਿਸ ਮਸਤਕ ਭਾਗ ਸੋ ਲਾਗਾ ਸੇਵਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠਾ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦਿ

ਪਾਈ। ਇਕ ਪਿਤਾ ਇਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮਿਤਾ ਜੀਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ।

ਸਾਬਿ ਅਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੇ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਹੀ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੁਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸੇ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾ ਰਾਖੇ ਮੰਗੇ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਏ ਜੇ ਦਿਸੇ ਦਰਬਾਰ ਮੋਹਕੇ ਬੋਲਣ ਬੋਲੀਏ ਜੇ ਸੁਨਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰੈਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਸੁਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤੀਸਰ ਠਿਉ ਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜੁਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਉਰਦ ਸੋਹਣੀ ਹੋਏ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਤਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤਵਲੇ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਏ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅਰਸਰ ਕਾ ਸੁਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹੋ ਸੁਣੈ ਆਥ ਵਿਅਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾਇ ਸੁਰਤ ਹੋਵੇ ਮਨ ਬੁੱਧ ਮੰਨਾਇ ਸਗਲ ਭਵਨ ਕੀ ਸੁਧ ਮੰਨਾਇ ਮੋਹ ਝੋਟਾ ਨਾ ਖਾਏ ਮੰਨਾਇ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾਇ ਮਾਰਗ ਠਾਕ ਨਾ ਪਾਏ ਮੰਨੇ ਪਾਤ ਸਿਉ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸਿਤੀ ਸੰਬੰਧ
ऐसा नाम निरंजन होए जे को मन जाने मन कोए मनै पावे मुख दुवार मनै परवारे साधार मनै तरे तारे गुर सिख मनै नानक भवे ना भेख ऐसा नाम निरंजन होए जे को मन जाने मन कोए पंच प्रवान पंच प्रधान पंचे पावे दरगे मान पंचे सोहे दर राजान पंचा का गरीक ध्यान जे को कहे करे विचार करते के करने नाही सुमार ਧੌਲ ਧਰਮ ਦਇਆ ਕਾ ਭੂਤ ਸੰਤੋਖ ਥਾਵ ਰੱਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਔਰ ਪਰੇ ਔਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾ ਮੇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੇਤੀ ਦਰ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਗ ਜਾਪ ਅਸੰਗ ਭਾਉ ਅਸੰਗ ਪੂਜਾ ਅਸੰਗ ਤਪ ਤਾਉ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੁਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਖ ਦਾ ਤਾਰ ਅਸੰਗ ਸੂਰਮੋ ਭਗ ਸਾਰ ਅਸੰਖ ਮੋਣ ਦੇ ਵਿਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਘ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਘ ਅਲਵੜ ਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰ ਆਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਸੰਖ ਸਿਰ ਪਾਰ ਅਖਰੀ ਨਾਮ ਅਖਰੀ ਸੋਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਵ ਸਰਨ ਆਹੇ ਜਿਵ ਫਰਮਾਏ ਤਿਵ ਤੇ ਪਾਏ ਜੇਤਾ ਕੀਤਾ ਤੇਤਾ ਨਾਓ ਵਰਣਾਵੇ ਨਾਹੀ ਕੋ ਥਾਓ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤਣ ਦੇਹੇ ਪਾਣੀ ਧੋਤੇ ਉਧਰ ਸਿਖੇ ਮੋਦ ਪ੍ਰੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹੋ ਨਾਨਕ ਘੁੰਮੀ ਆਵੋ ਜਾਹੋ ਤੀਰ ਤਪ ਦਿਆ ਦਰਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੁਰਤੀ ਮਾਹੁ ਕਵਨ ਜਿਤ ਆਇਆ ਕਾਰ ਵੇਲ ਨਾਮ ਪਾਇਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸੁਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾਹੂ ਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲਾਖੇ ਆਗਾ ਸਾਇਆ ਗਾ ਸੋੜ ਕੋੜ ਕਪਾਲ ਥਕੇ ਵੇਦ ਕੈਨਕ ਵਾਤ ਸਹਿ ਸੋ ਠਾਰੇ ਕੈਨਕ ਤੇ ਬਾਂਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀ ਆਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸੁਲਾਹੀ ਸੁਲਾਹੇ ਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਏ ਸਮੁੰਸਾ ਸੁਲਤਾਨ ਗਿਰਾ ਸੇਤੀ ਮਾਲ ਧੰਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕੈ ਨੰਤ ਅੰਤ ਨਾ ਕਰਨੇ ਦੇ ਨੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇ ਤੇ ਬਿਲ ਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਉੱਪਰ ਉੱਚਾ ਨਾ ਹੋਏ ਵਡੂਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਉੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ
ਵੱਡਾ ਦਾਤਾ ਤਿਲ ਨਾ ਤੁਮਾਏ। ਕਿਤੇ ਮੰਗੇ ਜੋ ਦੀ ਉਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਕਬ ਟੁੱਟੇ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖਾਹੀ ਖਾਏ, ਕਿਤਿਆਂ ਦੁੱਖ ਭੁਗ ਸਦਮਾਰ। ਏਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ ਰੱਖ ਨਾ ਸਕੇ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਜਾਣੇ ਜੇ ਤੀਆਂ ਮੁੱਖ ਆਏ। ਆਪੇ ਜਾਣੇ ਆਪੇ ਦੇਹ, ਆਖੇ ਸੇ ਪੇ ਕੇਈ ਕੇ, ਜਿਸਨੂੰ ਬਖਸ਼ੇ ਸਿਵਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਈ ਮੁੱਲਾਂ ਸੰਭਾਹੇ, ਅਮੁੱਲ ਧਰਮ ਮੁੱਲ ਦੀ ਬਾਨ, ਅਮੁੱਲ ਤੁਲ ਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਮੁੱਲ ਨਿਸ਼ਾਨ, ਅਮੁੱਲ ਕਰ ਮੁੱਲ ਫੁਰਮਾਨ। ਅਮੁੱਲ ਅਮੁੱਲ ਆਖਿਆ ਨਾ ਜਾਹੇ, ਆਖ ਆਖ ਰਹੇ ਆਖ ਆਖ ਰਹੇ ਰਿਵਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰੇ ਵਖਿਆਣ, ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀ ਤਾਇ ਗੋਬਿੰਦ, ਆਖ ਹੈ ਈਸ਼ਰ, ਆਖ ਹੈ ਸਿੱਧ, ਆਖ ਕਿਤੇ ਕੀਤੇ ਬੁੱਧ, ਆਖ ਦਾਨ ਵੇ, ਆਖ ਹੈ ਦੇਵ, ਆਖ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ ਤਾਖਣ ਸਕੇ ਕੇਈ ਕੇ। ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੁੱਲ ਵਿਗਾੜ, ਤਾਂ ਲਿਖੀਆ ਸਿਰ ਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿੱਤ ਬੈ ਸਰਬ ਸੰਭਾਲੇ, ਵਾਜੇ ਨਾ ਦੇ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪ੍ਰੀ ਸਿਉ ਕਹੀ ਅਨਾ, ਕੇਤੇ ਗਾਵਣ ਹਾਰੇ, ਗਾਵੇ ਤੋਂ ਪੌਣ ਪਾਣੀ ਬੈਸੰਤੁਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸੁਵਾਰੇ, ਗਾਵੇ ਦੇ ਉਦਾਸਨ ਬੈਠੇ ਦੇਵਤੇ ਆਂਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਚ ਪਿਆਲੇ, ਗਾਵਣ ਰਤਨਿਓ ਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੇ ਜੋਤ ਮਹਾਂਬਲ ਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲਵਾਰ ਭੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਔਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਣ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਪੀਹੋ ਸੀ ਜਾਏ ਨਾ ਜਾਸੀ, ਰਚਨਾ ਜੇ ਨਰਚਾਈ, ਰੰਗੀ ਰੰਗੀ ਪਾਤੀ ਕਰ ਕਰ, ਜਿਣਸੀ ਮਾਇਆ ਜਿੰਨੀ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੇ ਸੋਈ ਕਰਸੀ ਹੁਕਮ, ਨਾ ਕਰਨਾ ਜਾਈ, ਸੋ ਪਾਤ ਸਾਹੁ ਸਾਹ ਪਾਤ ਸਾਹਿਬ, ਨਾਨਕ ਰਹਿ ਨਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬੇਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗ ਦੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤੈ, ਆਦੇਸ ਤਿਸੇ ਆਦੇਸੂ, ਆਦੇ ਅਨੀਲ ਅਨਾਦੇ ਅਨਾਥ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂਕੀ, ਰਿੱਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੇ ਕਾਰ ਚੁਲਾਵੇ, ਲਿਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦੇ ਅਨੀਲ ਅਨਾਦਿ ਅਨਾਥ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਆਈ, ਤਿਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਨ, ਜਿਵ ਤੇ ਸੁਭਾਵੈ ਤਿਵੇ ਚੁਲਾਵੈ, ਜਿਵ ਹੋਵੈ ਪ੍ਰਵਾਨ,

ਚਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡੋਤ ਪੁਨ ਵਡਾਹੇ ਰਹਾ ਸਾਗਤ ਰਾਵ ਸਾਧਨਾ ਜਾਣਿਆ ਤਨੰਤਰ ਹੋਮੇ ਕੰਡਾਹੇ ਜਿਉਂ ਜਿਉਂ ਚੱਲੈ ਚੁਬੈ ਦੁੱਖ ਪਾਵੇ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੈ ਅਬਨਾਸੀ ਪੁਰਖ ਪਿਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਉਧਾਰ ਟੇਕਰਣਾ ਮੈਂ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਅਲਕੀ ਬੇਲਾਈਆਂ ਖੜ ਚਲੋ ਅਰ ਲਾਹ ਗਏ ਬਸਨ ਸੇ ਲਾਉਦ ਘਟੇ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਾਵ ਯੋ ਸੰਸਾਰ ਵਿਕਾਰ ਸੋਇ ਸੇ ਮੈਂ ਤਰਿਓ ਬ੍ਰਹਮ ਗਿਆਨੀ ਸੇ ਜਗਾਏ ਪੀ ਆਵਿਓ ਰਸ ਕਥ ਕਥਾ ਦਿਨ ਜਾਨੀ ਜਾਂ ਕੁਆ ਸੋਈ ਵਿਆਹ ਜੋਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਿਜੇ ਬੁਰਨਾ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਸੁਖ ਮੰਗੇ ਮੁਕੋ ਘਰ ਸੰਤਨ ਕੀ ਧੂਰੇ ਕੋ ਓੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਜੜਾ ਕਸਤੂਰ ਕੰਗ ਵਗਣ ਚੰਦਨ ਲੀ ਪਿਆਵੇ ਜਾਉ ਮਾ ਦੇਖ ਭੂਲਾ ਵਿਸਰੇ ਤਰ ਚਿਤਨ ਆਵੇ ਨਵ ਹਰ ਬਿਨ ਜੀਓ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਵਰਨਾਈ ਥਾਉ ਰਾਓ ਧਰਤੀ ਤਾਂ ਹੀਰੇ ਲਾਲ ਜਲਤੀ ਪੜੰਗ ਪਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਉ ਮਤ ਦੇਖ ਭੂਲਾ ਵਿਸਰੇ ਤਰ ਚੇਤਨ ਆਵੇ ਨਾਉ ਸਿੱਧੋਵਾਂ ਸਿੱਧ ਲਾਈ ਰੇ ਦਿਆ ਖਾਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਉ ਮਤ ਦੇਖ ਭੂਲਾ ਵਿਸਰੈ ਤਰ ਚੇਤਨ ਆਵੇ ਨਾਉ ਸੁਲਤਾਨ ਹੋਵਾ ਮੇ ਲਸਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਮਾਵਾਉ ਮਤ ਦੇਖ ਭੂਲਾ ਵਿਸਰੈ ਤਰ ਚੇਤਨ ਆਵੇ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮਰੀ ਆਰ ਜਾ ਪਵਨ ਪੀਅਣ ਆਪਿਆਉ ਚੰਦ ਸੂਰਜ ਦੇ ਗੁਫੇ ਨਾ ਦੇਖਾ ਸੁਪਨੇ ਸੌਣ ਨਾ ਥਾਉ ਭੀਤਰੀ ਕੀਮਤ ਨਾ ਪਾਇਓ ਕੇਵੜ ਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੈ ਭਾਵੇ ਕਰੇ ਤੁਮਾਏ ਰਾਉ ਉਸਾਂ ਕਟਿਆ ਵਾਰ ਵਾਰ ਪੀਸੁਨ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਉ ਭੀ ਤੇਰੀ ਕੀਮਤ ਨਾ ਪਵੇ ਓਂਕੇ ਵਡਿਆਖਾ ਨਾਉ ਪੰਖੀ ਹੋਏ ਕਹਿ ਜੈ ਜੇ ਭਵਾ ਸਹਿ ਅਸਮਾਨੀ ਜਾਉ ਨਦਰੀ ਕਿਸੇ ਨਾਉ ਨਾ ਕਿਛ ਪੀਆ ਨਾ ਖਾਉ ਭੀ ਤੇਰੀ ਕੀਮਤ ਨਾ ਪਵੇ ਓਂਕੇ ਵਡਿਆਖਾ ਨਾਉ ਨਾਨਕ ਕਾਗਦ ਲੱਖ ਮਣਾ ਪੜ ਪੜ ਕੀਚੇ ਭਾਉ ਮਸੂ ਤੁਟ ਨਾ ਵਹੀ ਲਿਖਣ ਪਾਉਣ ਚਲਾਓ ਭੀ ਤੇਰੀ ਕੀਮਤ ਨਾ ਪਵੇ ਓਂਕੇ ਵਡਿਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾੜ ਚਲਾਈਏ ਲਿਖੇ ਸੁਣ ਵਿਖਾਓ ਲਿਖੇ ਸਾਹ ਲਵਾਈਏ ਪੜ੍ਹੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋ ਅੰਦੇ ਨਾਮ ਸਾਰਿਆ ਨਾ ਤਿਸੇ ਨਾ ਉਰਾਓ ਜੀਵਨ ਮਰਨਾ ਜਾਏ ਕਹਿ ਇੱਥੇ ਖਾਜੇ ਕਾਲ ਜਿੱਥੇ ਬੈ ਸਮਝਾਈਏ ਤਿੱਥੇ ਕੋਏ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਸਭ ਕੁ ਆਖੇ ਬਹੁਤ ਬਹੁਤ ਘੱਟ ਨੇ ਆਖੇ ਕੋਏ ਕੀਮਤ ਕਹਿ ਨਾ ਪਾਈਆ ਕਹਿ ਕੀਮਤ ਕਿਨੇ ਨਾ ਪਾਈਆ ਕਹਿ ਨਾ ਵੱਡਾ ਹੋਏ ਸਾਚਾ ਸਾਹ ਵੇਖ ਤੂੰ ਹੋਰ ਜੀਆਂ ਕੇਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੁਮਤ ਨੀਚ ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਸ ਕਾਸੇ ਆਪ ਸਲਾਣਾ ਕਰ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਾਵ ਰਸ ਸੋਇਨਾ ਰਸ ਰੂਪਾ ਕਾਮਲ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਹੋਏ ਤੇਰਾ ਸਰੀਰ ਕਹੇ ਕਾਏ ਘੱਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਾਨੇ ਅਜਾਣ ਜੋ ਤਿਸ ਭਾਵੇ ਸੇ ਭਲੇ ਉਰ ਕਹਿ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੇ ਰਿਆ ਸਮਾਏ ਤਿੰਨ ਕਾ ਕਿਆ ਸੁਲਾਹ ਨਾ ਵਰਸਲਾਇਓ ਕਾਏ ਨਾਨਕ ਨਦਰੀ ਬਾਰੇ ਰਾਚੇ ਦਾਣ ਨਾ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੌਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਨ ਜਿਤ ਸੇਵੈ ਸੁਖ ਪਾਈਏ ਤਿਰ ਦਰਗੇ ਚੱਲੇ ਮਾਨ ਰਾਵ
ससरा गुड़ बहारा जिसवे सचा नाओ सुने बखाने जेतड़े आऊ तिन बलहारे जाओ ता मन खीवा जानिए जा मैली पाए थाओ नाओ नीर चंगे आईया सत परमल तन वास ता मुखो भे उजला लख दाती एक दात दुख तिसे बयाखी है सुख जिसे ही पास सो क्यों मनो मसारिये जां के जी प्राण तिस बिन सब अपवित्र है जेता पहनन खाण होर गल्लां सब कूड़ियां तुद भावे प्रवान श्री राग महल पहला जाल मोह कस वस कर वत कागद कर सार भाओ कलम कर चित लिखारी गुरपुछ लिख बिचार लिख नाम सलाह लिख अंत न पारा वार बाबा इहो लिखा लिख जान जिथे लेखा मंगी है तिथे होए सचा निशान रहा जिथे मिले वडियाईया सद खुशियां सद चाओ तिन मुख टिके निकले जिन मन सचा नाओ करम मिले ता पाईए नाही गली वाओ दवाओ एक आवे एक जाए उठ रखिए नाव सलार एक उपा

ਨਾਵ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ। ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ, ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਓ ਏਕ। ਜਾ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ। ਰਤਾ ਪਹਿਨਣ ਮਨ ਰਤਾ ਸੋ ਪੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪਹਿਰ ਧਿਆਨ, ਕਮਰ ਬੰਸਨ ਤੋ ਕਾ ਧਨ ਜੋਬਣ ਤੇਰਾ ਨਾਮ। ਬਾਬਾ ਹੋਰ ਪਹਿਰਨ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ। ਘੋੜੇ ਪਾਖਰ ਸੋਇਨੇ ਸਾਗਤ ਬੂਝਣ ਤੇਰੀ ਵਾਟ, ਤਰਕਸ ਤੀਰ ਕਮਾਨ ਸਾਗ ਤੀਗ ਬੰਧ ਗੁਣ ਧਾਤ, ਵਾਜਾ ਨਿਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚਰਨਾ ਖੁਸ਼ੀ ਖੁਆਰ, ਜਿਤ ਚੜੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ, ਹੁਕਮ ਸੋਈ ਤੁਦ ਭਾਵ ਸੀ ਔਰ ਆਖਣ ਬਹੁਤ ਉਪਾਰ, ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਬਾਬਾ ਹੋਰ ਸੋਨਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਾ। ਸ੍ਰੀ ਰਾਗ ਮਹੱਲਾ ਪਹਿਲਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿਕਾ, ਤਿਤ ਘਟ ਮਤ ਵਿਗਾਸ ਉਤ ਮੁਤੀ ਸਲਾਨਾ, ਸਚ ਨਾਮ ਗੁਣਤਾਸ। ਬਾਬਾ ਹੋਰ ਮਤ ਹੋਰ ਹੋਰ, ਜੇ ਸੋ ਵੇਰ ਕਮਾਈ ਹੈ ਕੂੜਾ ਕੂੜਾ ਜੋਰ ਰਾ। ਪੂਜ ਲੱਗੈ ਪੀਰ ਆਖੀਐ ਸਭ ਮਿਲੇ ਸੰਸਾਰ, ਨਾਉ ਸੁਦਾਏ ਆਪਣਾ ਹੋਵੇ ਸਿੱਧ ਸੁਮਾਰ, ਜਾਂ ਪਤ ਲਿਖੇ ਨਾ ਪਵੇ ਸਭਾ ਪੂਜ ਕੁਵਾਰ, ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੇ ਕੋਏ। ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ, ਖੰਡ ਸਦਾ ਸੱਚ ਸੋਏ ਖੇਹੂ ਖੇਰ ਲਾਈਐ ਤਾਂ ਜੀਓ ਕਿਹਾ ਹੋਏ। ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ, ਨਾਨਕ ਨਾਮ ਵਸਾਰੇ ਦਰ ਗਿਆ ਕਿਹਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਗੁਣਵੰਤੀ ਗੁਣ ਵਿਥਰੇ ਔਗੁਣਵੰਤੀ ਚੂਰ, ਜੇ ਲੋੜੇ ਵਰ ਕਾਮਣੀ ਨੇ ਮਿਲੀਏ ਪਿਰ ਕੂਰ, ਨਾ ਬੇੜੀ ਨਾ ਤੁਲਹੜਾ ਨਾ ਪਾਈਏ ਪਿਰ ਦੂਰ, ਮੇਰੇ ਠਾਕੁਰ ਪੂਰੇ ਤਖਤਿਆ ਡੋਲ, ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚੇ ਤੋਲ ਰਾ। ਪ੍ਰਭ ਹਰਿਮੰਦਰ ਸੋਹਣਾ ਤਿਸਮੇ ਮਾਨਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ, ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ, ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ, ਗੁਰ ਸਰ ਸਾਗਰ ਬੋਥੋ ਗੁਰ ਤੀਰਥ ਦਰਿਆਉ, ਜੇ ਤਿਸ ਪਾਵੇ ਉਜਲੀ ਸਤ ਸਰਨਾਵਣ ਜਾਓ। ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ, ਪੂਰੇ ਥਾਨ ਸੁਹਾਵਣੇ ਪੂਰੇ ਆਸਨ ਰਾਸ, ਨਾਨਕ ਪੂਰਾ ਜੇ ਮਿਲੇ ਕਿਉਂ ਘਾਟੇ ਗੁਣਤਾਸ। ਸ੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆ, ਸਾਚੇ ਸਹਿਬ ਸਭ ਗੁਣ ਔਗਣ ਸਭ ਅਸਾਹਾ, ਨਾਨਕ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹਾ, ਕਰਤਾ ਸਭ ਕੋ ਤੇਰੇ ਜੋਰ, ਏਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾ। ਜਾਇ ਪੁੱਛੋ ਸੁਹਾਗਨੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸਿੰਗਾਰੀਆ, ਮਿੱਠਾ ਬੋਲਣੀ ਪਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ, ਕੀਤੀਆ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ, ਕਿਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ, ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਅਜਾਤ, ਸਾਚ ਸੱਚ ਮਿਲੇ ਸੱਚ ਉਪਜੇ ਸੱਚ ਮੈਂ ਸਾਚ ਸੁਮਾਏ, ਸੁਰਤ ਹੋਵੇ ਪਾਤਿ ਉਗਵੈ ਗੁਰਬਚਨੀ ਭਉ ਖਾਏ, ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਸ੍ਰੀ ਰਾਗ ਮਹੱਲਾ ਪਹਿਲਾ। ਭਲੀ ਸਰੀ ਜੀ ਉਬਰੀ ਹੋਮੇ ਮੋਹੀ ਕਰਾ, ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹੋ, ਕਲਪ ਤਿਆਗੀ ਬਾਧੈ ਸੱਚਾ ਵੇ ਪ੍ਰਵਾਹ, ਮਨ ਰੇ ਸੱਚ ਮਿਲੇ ਭਉ ਜਾਏ, ਭੈ ਬਿਨਰ ਪਾਉ ਕਿਉਂ ਥੀਏ ਗੁਰਮੁਖ ਸ਼ਬਦ ਸਮਾਏ ਰਾ। ਕੇਤਿਆ ਕੇਤਾ ਆਖਣ ਆਖੀਏ ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋ ਹੈ, ਜਿਸਕੇ ਜੀ ਪੁਰਾਣ ਹੈ ਮਨ ਵਸਿਆ ਸੁਖ ਹੋਏ।

ਜਾਏ। ਜੋ ਤਿਸ ਪਾਣਾ ਸੋ ਥੀ ਅਵਰਨਾ ਕਰਨਾ ਜਾਏ। ਸਾ ਗੁਰਮੁਖ ਵਸਤ ਵਸਾਈਏ ਸੱਚ ਵਖਰ ਸੱਚ ਰਾਸ ਜਿਨੀ ਸੱਚ ਵਣਜਿਆ ਗੁਰਪੂਰੇ ਸਾ ਵਾਸ। ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹੱਲ ਪਹਿਲਾ। ਧਾਤ ਮਿਲੇ ਫੁਨ ਧਾਤ ਕੋ ਸਿਬਤੀ ਸਿਬਤ ਸਮਾਏ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆਂ। ਹਰ ਜਾਪੇ ਕੇ ਪਾਏ ਪਾਈ ਰੇ ਸੰਜਨਾ ਕੀ ਰੇਨ। ਸੰਸਭਾ ਗੁਰ ਪਾਈਏ ਮੁਕਤ ਪਦਾਰਥ ਧੇਨ। ਸੂਚ ਉੱਚੋ ਥਾਨ ਸੁਹਾਵਣਾ ਉੱਪਰ ਮੈਲ ਮੁਰਾਰ। ਸਚ ਕਰਨੀ ਦੇ ਪਾਈਏ ਦਰ ਘਰ ਮੈਲ ਪਿਆਰ। ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ। ਤ੍ਰਿਭਦ ਕਰਮ ਕਮਾਈਏ ਆਸ ਅੰਦੇਸਾ ਹੋਏ। ਕਿਉਂ ਗਿਰਬ ਕਿਉਂ ਗੁਰ ਬਿਨ ਤਰੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ। ਨਿਜ ਘਰ ਮਹਿਲ ਪਛਾਣੀਏ ਨਦਰ ਕਰੇ ਮਲ ਧੋਏ। ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉਂ ਘਰ ਵਾਸੋ। ਇੱਕੋ ਸ਼ਬਦ ਵਿਚਾਰੀ ਅਵਰ ਤਿਆਗੇ ਆਸ। ਨਾਨਕ ਦੇਖ ਦਿਖਾਈਏ ਓ ਸਦ ਬਲਹਾਰੇ ਜਾਸ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਨੀ ਮੁੱਠੀ ਦੂਜੇ ਪਾਏ। ਕੱਲਰ ਕੇਰੀ ਕੰਧ ਜਿਉ ਐਨਸ ਕਿਰ ਢਹਿ ਪਾਏ। ਬਿਨ ਸਬਦੇ ਸੁਖ ਨਾ ਥੀਏ ਪਿਰ ਬਿਨ ਦੁਖ ਨਾ ਜਾਏ। ਮੁੰਦੇ ਪਿਰ ਬਿਨ ਕਿਆ ਸਿੰਗਾਰ ਦਰ ਕਰ ਢੋਈ ਨਾ ਲਹਿ। ਦਰਗੇ

ਕਰਮ ਪਵੇ ਨਿਸ਼ਾਨ। ਗੁਰ ਕੋ ਜਾਣ ਨ ਜਾਣ ਹੀ ਕਿਆ ਤਿਸ ਚਾਜੀਆਂ ਚਾਰ ਅੰਦਲੇ ਨਾਮ ਵਸਾਰਿਆ ਮਨਮੁਖ ਅੰਧ ਗੁਬਾਰ ਰਾਵਣ ਜਨ ਚੁਕਈ ਮਰ ਜਨਮੇ ਹੋਏ ਖੁਆਰ ਚੰਦਨ ਮੋਲਿਆ ਨਾਇਆ ਕੁੰਗੂ ਮਾਂਗ ਸੰਧੂਰ ਚੂਹਾ ਚੰਦਨ ਬੌਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਪਾਵਈ ਤਾਂ ਸਭ ਡੰਬਰ ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਣਸੇ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ।

ਜਿਨੀ ਨਾ ਵਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਾਚੁਮ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸਿ ਉਬਰੇ ਹੋਰ ਮੁੱਠੀ ਧੰਦੇ ਠੱਗ।

ਗੁਰਮੁਖ ਸਦਾ ਨਿਰੋਧਾ ਸਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਧਨ ਜਲ ਬਲ ਮਾਟੀ ਪਿਆ ਮਨ ਮਾਇਆ ਮਨੂਰ ਔਗੁਣ ਫਿਰ ਲਾਗੂ ਭੈ ਕੂਰ ਵਜਾਵੇ ਤੂਰ ਬਿਨ ਸਬਦੀ ਭਰਮਾਈਏ ਦੁਬਦਾ ਡੋਬੇ ਪੂਰ ਮਨ ਰੇ ਸਭ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਜਿਆ ਮਰ ਜਨਮੇ ਆਵੇ ਜਾਏ ਰਾਉ ਤਨ ਸੂਚਾ ਸੋ ਆਖੀਏ ਜਿਸ ਮੈਂ ਸਾਚਾ ਨਾਉ ਭੈ ਸੱਚ ਰਾਤੀ ਦਿਓਰੀ ਜੇਵਾ ਸੱਚ ਜਵਾ ਜਿਹਵਾ ਸੱਚ ਸੁਵਾਉ ਸੱਚੀ ਨਦਰ ਨਿਹਾਲੀਏ ਬੌੜ ਨਾ ਪਾਵੇ ਤਾਉ ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਏ ਤ੍ਰੈ ਜਲ ਤੇ ਤ੍ਰੈ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾਥੀਏ ਸਬਦ ਰਤੇ ਪਤ ਹੋਏ ਇਉ ਮਨ ਸਾਜ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੇ ਰਾਖ ਗੁਰ ਰਾਖੇ ਪਾਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਵਹੀ ਪੂਰ ਭਰੇ ਹੰਕਾਰ ਮਨ ਹਟ ਮਤੀ ਬੁੱਢੀ ਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਏ ਸੁਖ ਹੋਏ ਜਿਉ ਭਾਵੇ ਤਿਉ ਰਾਖ ਤੂੰ ਮੈਂ ਵਰਨਾ ਦੂਜਾ ਕੋਈ ਰਾਉ ਆਗੈ ਦੇਖੋ ਡਾਉ ਜਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੇ ਤਿਸ ਦੇ ਬਿਨਸੈ ਘੱਟ ਘੱਟ ਸੱਚ ਭਰਪੂਰ ਆਪੇ ਮੇਲ ਮਿਲਾਵੇ ਸਾਚੇ ਮੈਲ ਹਦੂਰ ਸਾਹੇ ਸਾਹੇ ਤੁਝ ਸਮਲਾ ਕਦੇ ਨਾ ਵਿਸਾਰਿਓ ਜਿਉ ਜਿਉ ਸਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪਿਓ ਮਨ ਧਨ ਤੇਰਾ ਤੂੰ ਧਨੀ ਗਰਬ ਨਿਵਾਰ ਸਮਿਓ ਜਿਨਿਓ ਜਗਤਿਉ ਪਾਇਆ ਤ੍ਰੈ ਭਵਨ ਕਰ ਉਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗੁਬਾਰ ਘੜ ਘੜ ਜੋ ਨਿਰੰਤਰੀ ਬੂਝੇ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗੇ ਹੋ ਤਨ ਦੇਹ ਬਿਨ ਗੁਣ ਕਾਮ ਨ ਆਵਈ ਤੈ ਢੇਰੀ ਤਨ ਖੇਹੇ ਮੇਰੇ ਮਨ ਲੈਲਾ ਘਰ ਜਾਏ ਗੁਰਮੁਖ ਨਾਮ ਸੁਲਾਈਏ ਓਮੈ ਨਿਵਰੀ ਭਾਹੇ ਰਾਉ ਸੁਣ ਸੁਣ ਗੰਡਣ ਗੰਢੀ ਐ ਲਿਖ ਪੜ ਬੁੱਝੇ ਭਾਰ ਐ ਤ੍ਰਿਸਨਾਇਣ ਸੇ ਅਗਲੀ ਹਉਮੈ ਰੋਗ ਵਿਕਾਰ ਓ ਵੀ ਪਰਵਾਹੁ ਅਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਨਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਏ ਬਿਰਣਾਵੇ ਦੁਖ ਸੰਤਾਪ ਵਰ ਜਪ ਜੀਰੇ ਛੁੱਟੀ ਐ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤ੍ਰੈ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਿਤਪਾਲ ਹੀ ਲਿਖੈ ਸਾਸ ਗਰਾਸ ਅੰਤਰ ਗੁਰਮੁਖ ਤੂੰ ਵਸੈ ਜਿਉ ਭਾਵੈ ਤਿਉ ਨਿਰਜਾਸ ਜੀਏ ਰਹਿ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁੱਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਏ ਗੁਰਮਿਲੀਏ ਸੰਕੇ ਉਤਾਰ ਮੋਇਆ ਜਿਤ ਘਰ ਜਾਈਏ ਤਿਤ ਜੀਵਨ ਦਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਹਉਮੈ ਹੋਏ ਵਿਨਾਸ ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੀ ਤਾਸ ਖੜ ਦਰਗੇ ਪਹਿਨਾਈਏ ਮੁਖਰ ਨਾਮ ਨਿਵਾਸ ਜੈ ਦੇਖਾਂ ਤੈ ਰਵ ਰਹਿ ਸਭ ਸਕਤੀ ਕਾ ਮੇਲ ਤ੍ਰੈ ਗੁਣ ਬੰਦੀ ਦਿਹੋਰੀ ਜੋ ਆਇਆ ਜਗ ਸੋ ਖੇਲ ਬਜੋਗੀ ਦੁਖ ਵਿਛੜੇ ਮਨਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬੌੜ ਭੂਖ ਨਾ ਹੋਏ ਨਾਨਕਿਓ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ
ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੋਭਾਨ ਸ਼ਬਦ ਨਾ ਭੀਜੇ ਸਾਗਤਾ ਦੁਰਮਤ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹਉ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਾਮ ਨਾਮ ਜਪ ਦਿਨ ਸੁ ਰਾਤ ਗੁਰਮੁਖਰ ਤਨ ਜਾਨ ਸਭ ਰਸ ਹਰ ਰਸ ਸਭ ਸੁਖ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਐਨ ਸਵਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈ ਐ ਗੁਰ ਨਿੰਦਾ ਪਚੇ ਪਚਾਣ ਭਰਮੇ ਭੂਲਾ ਦੁਖ ਕਣੋ ਜਾਂ ਮਾਰ ਕਰੇ ਖੁਲਹਾਣ ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਣ ਇੱਥੇ ਧੰਡ ਪਿਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੇ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰਗੇ ਪਤ ਪਾਈਏ ਜਾਂ ਹਾਰ ਨਾ ਵਸੇ ਮਨ ਮਾਹੇ ਗੁਰ ਮਿਲੈ ਸੁਖ ਪਾਈਐ ਅਗਰ ਅਗਣ ਮਰੇ ਗੁਣ ਮਾਹੇ ਮਨ ਰੇ ਐਨ ਸਾਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਾ ਜੋਤੀ ਜੋਤ ਮਿਲਾਈ ਐ ਸੁਰਤੀ ਸੁਰਤ ਸੰਯੋਗ ਹਿੰਸਾ ਉਮੇ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜੇ ਸਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤੇ ਸਿਉ ਨਿਉ ਨਾ ਕੀ ਜਈ ਜੋ ਦਿਸੈ ਚੱਲਣ ਹਾਰ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਪਧਾਰ ਚਾਰ ਯਗਣ ਵਾਰ ਮਾਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਕਾਇ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਇ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲਿਆਰ ਬੋਲ ਮਨ ਸੱਚ ਕਸਵੱਟੀ ਲਾਈਐ ਤੋਲੀਏ ਪੂਰੈ ਤੋਲ ਕੀਮਤ ਕਨੇ ਨਾ ਪਾਈਏ ਰਿਦ ਮਾਨਕ ਮੋਲਿਆ ਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤਿਗੁਰ ਪਾਈ ਐਨਸ ਸ਼ਬਦ ਸਲਾਹੀ ਰਹਾ ਸੱਚ ਵਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉਂ ਅਗਣ ਮਰੇ ਜਲ ਪਾਇਐ ਤਿਉਂ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗਈ ਓ ਭਵ ਜਲ ਤਰੇ ਤਰਾਸ ਗੁਰਮੁਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਾਏ ਸਾਗਤ ਸੱਚ ਨਾ ਭਾਵਈ ਕੂੜੈ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਏ ਇਹੋ ਮਨ ਮਹਿ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਭਾਏ ਜੇ ਵਿਜਵੈ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੈ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਣ ਨਿਵਾਰ ਗੁਰ ਕਾ ਕਹਿਆ ਮਨ ਵਸੇ ਹਉਮੈ ਤ੍ਰਿਸ਼ਨਾ ਮਾਰ ਰਹਾ ਮਨ ਮਾਨਕ ਨਿਰਮੋਲ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸੰਗਤ ਹਰ ਪਾਈਐ ਗੁਰਮੁਖ ਹਰ ਲਿਵਲਾਏ ਆਪ ਗਿਆ ਸੁਖ ਪਾਇਆ ਮਿਲ ਸਲਲ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੇ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭਵ ਜਲ ਬਚਾਏ ਪਚਾਇਓ ਮਾਨਕ ਜੀਓ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ

ਝੀਣੀ ਬਾਣ ਕੀਣਾ ਸੁਣੇ ਹੀ ਗੋਰੀ ਆਪਣ ਕੰਨੀ ਸੋਹ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈਆ ਜਾਨਵਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆਂ ਆਪ।

ਬਹੁਬਿਧ ਰੰਗਲਾ ਸਖੀਏ ਮੇਰਾ ਮੇਰਾ ਲਾਲ ਆਪੇ ਬਹੁਬਿਧ ਰੰਗਲਾ ਸਖੀਏ ਮੇਰਾ ਲਾਲ ਨੇਤਰ ਵੇ ਸੁਹਾਗਣੀ ਦੇਖ ਮਾਰਾ ਹਾਲ ਪ੍ਰਣੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹਲਾ ਪਹਿਲਾ ਕਰਤੀ ਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲ ਲਿਓ ਪਾਉ ਸਾਰੰਗ ਪਾਣੀ ਮਨ ਕਿਰਸਾਨ ਹਿਰਦੇ ਜੁਮਾਏ ਲੈ ਇਉ ਪਾਵਸ ਪਦ ਨਿਰਵਾਣੀ ਕਾਹੇ ਗਰਭ ਸ ਮੂੜੇ ਮਾਇਆ ਪਿਤ ਸੁਤਉ ਸਗਲ ਕਾਲ ਤਰਮਾਤਾ ਤੇਰੇ ਹੋਏ ਨੰਤ ਸਖਾਇਆ ਰਾਮ ਵਿਖੇ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੇ ਹੋਏ ਧਿਆਈ ਜਪ ਤਬ ਸੰਜਮ ਹੋਏ ਜਬ ਰਾਖੇ ਕਮਲ ਬਿਕਸੇ ਮਦ ਆਸਰਮਾ ਵੀ ਸਵਤਾਰ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਰੇ ਦਸ ਅਠਾਰਵੇਂ ਪਰੰਪਰੋ ਚੀਨੈ ਕਹੇ ਨਾਨਕ ਇਵ ਏਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦ ਕਰ ਸੱਚ ਕੀ ਆਬ ਨਿਤ ਦੇ ਪਾਣੀ ਹੋਏ ਕਿਰਸਾਨ ਈਮਾਨ ਜੁਮਾਏ ਲੈ ਭਿਸਤਾ ਦੋਚਕ ਮੂੜੇ ਏ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲ ਕਹਿ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਾਵ ਐਬ ਤਨ ਚੀਕੜੋ ਇਹ ਮਨ ਮਿਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੈ ਕਿਉਂ ਬੁਝੇ ਜਾ ਨਹਿ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਅਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿੰਨੀ ਕਰ ਏਕ ਧਿਆਇਆ ਤੀ ਕਰ ਰੱਖੇ ਪੰਜ ਕਰ ਸਾਥੀ ਨਾਉ ਸਿਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤ ਕੁ ਸੰਜਾਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੂ ਆਬ ਖਾਕ ਜਿਨ ਬੰਦ ਰਹਾਈ ਧਨ ਸਿਰਜਨਹਾਰ ਮਰਣਾ ਮੁੱਲਾ ਮਰਣਾ ਭੀ ਕਰਦਾਰੋਂ ਡਰਨਾ ਰਹਾ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀ ਆਧਾਰ ਹੋਇਆ ਪੀਓ ਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰ ਪੰਜ ਵਖਤ ਨਵਾਜ ਗੁਜਾਰੇ ਪੜੇ ਕਤੀਬ ਕੁਰਾਨ ਨਾਨਕ ਆਖੇ ਗੁਰ ਸਦੀ ਰਹੋ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸੁਵਾਨ ਦੋਏ ਸੁਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ ਕੂੜ ਛੁਰਾ ਮੁੱਠਾ ਮਰਦਾਰ ਧਾਨ ਗੁਰੂ ਬਰਾ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਆਉਂ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਹਾਇਆਸ ਇਹੋ ਆਧਾਰ ਰਾ।

ਕਹਿ ਦਰ ਜਾਉ। ਨਾਨਕੇ ਕਹਿ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ, ਆਪੇ ਨੇੜੈ ਦੂਰ ਆਪੇ ਹੀ, ਆਪੇ ਮੰਜ ਮਿਆਨੂ, ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ, ਜੋ ਤਿਸ ਪਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਕੀਤਾ ਕਹਾ ਕਰੇ ਮਨ ਮਾਨ ਦੇਵਨ।

ਹੋਏ। ਆਪੇ ਸੱਚ ਭਾਵੇ ਤਿਸ ਸਾਚਨ ਦਾ ਕੱਚਾ ਕੱਚ ਨਕੱਚ ਰਹਾਉ ਜਾ ਕੇ ਰੁੱਖ ਬਿਰਖਿਆ ਰਾਉ ਜੇਹੀ ਧਾਤ ਤਿਹਾ ਤਿਨ ਨਾਉ ਫੁੱਲ ਭਾਓ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਖਾਏ ਕੱਚੀ।

ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਚਲ ਚਲਾਈ ਨਹਿ ਚਲੈ ਨਹਿ ਘਾਉ ਕਟਾਰਾ ਕਰ ਸਕੈ ਨਹਿ ਘਾਉ ਕਟਾਰਾ ਕਰ ਸਕੇ ਜਿਉਂ ਸਾਹਿਬ ਰਾਖੇ ਤਿਉਂ ਰਹਿ ਇਸ ਲੋਭੀ ਕਾ ਜੀਉ ਟਲ ਪਲੈ।

ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ ਕਹੋ ਨਾਨਕ ਬਹਾਲ ਉਡਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਔ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਭਾਵਨਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈ ਹੈ ਨਾਉ ਮੰਗੀ ਹੈ ਨਾਮੇ ਸਹਿਜ ਸੁਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹਿ ਸੁਮਾਏ ਰਾਉ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਆ ਚੂਕਾ ਮਾਣੀ ਅਭਿਮਾਨ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਿਆ ਪਾਇਆ ਅੰਦਰ ਗੇ ਮਾਣ ਸਤਿਗੁਰ ਸੇਵਣੇ ਆਪਣਾ ਤੇ ਵਿਰਲੇ ਸੰਸਾਰ ਹਉਮੈ ਮਮਤਾ ਮਾਰ ਕਹਿ ਹਰ ਰਾਖਿਆ ਔਰ ਧਾਰ

ਜਿਨ੍ਹਾਂ ਨਾਮਿਆ ਖੋਟਿਆ ਪਾਰ ਗੁਰ ਮਿਲੇ ਨਾਮ ਪਾਈਐ ਚੂਕੇ ਮੋਹ ਪਿਆਸ ਹਰ ਸੇਤੀ ਮਨ ਰਵ ਰਿਹਾ ਘਰ ਹੀ ਮਹਿ ਉਦਾਸ ਜਿਨ੍ਹਾਂ ਹਰ ਕਾ ਸਾਧਨ ਆਇਆ ਸਦ ਹਉ ਤਿੰਨ ਬਲਿਹਾਰੇ ਜਾਸ ਨਾਨਕ ਅੰਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ

ਮਿਲਾਏ। ਜੇ ਲਖ ਇਸਤਰੀਆਂ ਭੋਗ ਕਰੇ ਨਭ ਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੂਨੀ ਪਾਹੇ। ਹਰ ਹਾਰ ਕੰਠ ਜਿਨੀ ਪਰਿਆ ਗੁਰ ਚਰਣੀ ਚਿਤ ਲਾਏ, ਤਿੰਨਾ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨਾ ਤੁਮਾਏ। ਜੋ ਪ੍ਰਭ ਪਾਵੇ ਸੋਥੀ ਅਵਰਣਾ ਕਰਨਾ ਜਾਏ, ਜਨ ਨਾਨਕ ਜੀਵੇ ਨਾਮ ਲੈ ਅਰ ਦੇਵੋ ਸਹਿਜ ਸੁਭਾਏ। ਸ੍ਰੀ ਰਾਗ ਮਹਲਾ ਤੀਜਾ ਕਰ ਪਹਿਲਾ। ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਗੁਰਮੁਖ ਕਾਰ ਕਮਾਵਣੀ ਸੱਚ ਘੱਟ ਪ੍ਰਗਟ ਹੋਏ। ਅੰਦਰ ਜਿਸ ਕੈ ਸੱਚ ਵਸੇ, ਅੰਤਰ ਜਿਨ ਕੈ ਸੱਚ ਵਸੈ, ਸੱਚੇ ਸੱਚੀ ਸੋਏ। ਸੱਚ ਮਿਲੇ ਸੇਨਾ ਵਿਛੜੈ, ਤਿਨ ਨਿਜ ਘਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨ ਅਵਰਣਾ ਕੋਏ, ਸਤਿਗੁਰ ਸੱਚ ਪ੍ਰਭ ਨਿਰਮਲਾ, ਸ਼ਬਦ ਮਿਲਾਵਾ ਹੋਏ ਰਹਾਉ। ਸ਼ਬਦ ਮਿਲੇ ਸੋ ਮਿਲ ਰਹੈ।

ਏਕੋ ਰਹਾ ਸਮਾਏ। ਜਿਸਨੋ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ, ਮਤ ਬੁੱਧ ਭਵੀ ਨਾ ਬੁੱਝੇ ਅੰਤਰ ਲੋਭ ਵਿਕਾਰ।

ਪਾਰਸ ਪਰਸਿਆ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੁਰਬ ਲਿਖਿਆ ਤਿੰਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੈ ਪੁਕਾਰ ਲੱਖ ਚੁਰਾਸੀ ਜਿਨ ਸ੍ਰੀ ਸਭਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਐ ਪਾਈਏ ਮੋਖ ਦੁਆਰ ਸ੍ਰੀ ਰਾਗ ਮਹਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ ਗੁਰਮਤੀ ਸੁਲਾਹੇ ਸੱਚ ਅਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੈ ਹਉ ਸਦ ਬਲਹਾਰੇ ਜਾਸ ਹਿਰਦੈ ਜਿਨ ਕੈ ਹਰ ਵਸੇ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਤੇ ਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਇ ਰਾਉ ਹਰ ਸੰਤੋ ਦੇਖੋ ਨਦਰ ਕਰ ਨਿਗਟ ਵਸੇ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੇ ਔਗੁਣ ਵੰਤ ਆਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਵੇ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਅਣਦਿਨ ਭਗਤੀ ਰਤਿਆ ਤਨ ਮਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਣਸ ਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੋ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੇ ਲਿਵ ਲਾਏ।

ਪਛਤਾਏ, ਜਿਸ ਨਦਰ ਕਰੇ ਸੋ ਉਭਰੈ, ਹਰ ਸੇਤੀ ਲਿਵਲਾਏ। ਦੇਖਾ ਦੇਖੀ ਸਭ ਕਰੇ, ਮਨ ਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ ਹੈ, ਸੇਵ ਪਈ ਤਿੰਨ ਥਾਏ। ਹਰ ਗੁਣ ਗਾਵੇ ਹਰ ਨਿਤ ਪੜੇ, ਹਰ ਗੁਣ ਗਾਏ ਸਮਾਏ, ਨਾਨਕ ਤਿੰਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹਿ ਲਿਵਲਾਏ। ਸ੍ਰੀ ਰਾਗ ਮਹਲਾ ਤੀਜਾ। ਜਿਨੀ ਇੱਕ ਮਨ ਨਾਮ ਧਿਆਇਆ, ਗੁਰਮਤੀ ਵਿਚਾਰ, ਤਿੰਨ ਕੇ ਮੁਖ ਸਾਧ ਉਜਲੇ, ਤਿਤ ਸੱਚਾ ਦਰਬਾਰ, ਉਹ ਅੰਮ੍ਰਿਤ ਪੀਵੈ ਸਦਾ ਸਦਾ, ਸੱਚੇ ਨਾਮ ਪਿਆਰ ਭਾਈ ਦੇ, ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈਏ। ਮਲਹੋਮੇ ਕੱਢੇ ਧੋਏ ਰਾਮ, ਮਨਮੁਖ ਨਾਮ ਨਾ ਜਾਣਨੀ, ਮਿਰਣਾਵੇ ਪਤ ਜਾਏ, ਸਬਦੇ ਸਾਧਨਾ ਆਏ, ਉਹ ਲਾਗੇ ਦੂਜੇ ਭਾਏ। ਵਿਸ਼ਟਾਂ ਕੇ ਕੀੜੇ ਪਵੇ ਵਿੱਚ ਵਿਸ਼ਟਾਂ, ਸੇ ਵਿਸ਼ਟਾਂ ਮੈਂ ਸਮਾਏ, ਤਿੰਨ ਕਾ ਜਨਮ ਸਫਲ ਹੈ, ਜੋ ਚੱਲੈ ਸਤਿਗੁਰ ਭਾਏ, ਕੁੱਲ ਉਧਾਰੇ ਆਪਣਾ ਧਨ ਜਣੇ ਦੀ ਮਾਏ। ਹਰ ਹਰ ਨਾਮ ਧਿਆਈਏ, ਜਿਸ ਨੂੰ ਕਿਰਪਾ ਕਰੇ ਰਜਾਏ, ਜਿਨੀ ਗੁਰਮੁਖ ਨਾਮ ਧਿਆਇਆ, ਵਿੱਚੋਂ ਆਪ ਗਵਾਏ, ਹੋਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ।

ਮਹੱਲਾ ਤੀਜਾ। ਹਰ ਭਗਤਾਂ ਹਰ ਤਨ ਰਾਸੈ ਗੁਰ ਪੂਛ ਕਰੇ ਵਪਾਰ, ਅਰਨਾਮ ਸਲਾਹਨ ਸਦਾ ਸਦਾ ਵੱਖਰ ਅਰਨਾਮ ਉਧਾਰ, ਗੁਰਪੂਰੇ ਅਰਨਾਮ ਦਿਰਡਾਹੇ ਹਰ ਭਗਤਾਂ ਤੁਟ ਭੰਡਾਰ, ਭਾਈ ਰੇ ਇਸ ਮਨ ਕੋ

ਪਿਆਰ ਹੈ। ਜੇ ਗੁਰਮੁਖ ਕਰੇ ਵਿਚਾਰ, ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ। ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ, ਸੋ ਸੇਵਕਾ ਰਾਖੀਏ ਜੋ ਹਰ ਰਾਖੀ ਉਰਧਾਰ, ਮਨ ਤਨ ਸੌਂਪੇ ਆਗੇ ਧਰੇ ਹਉਮੈ ਵਿੱਚੋਂ ਮਾਰ। ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ, ਕਰਮ ਮਿਲੇ ਤਾਂ ਪਾਈਏ ਬਿਨ ਕਰਮਾ ਪਾਇਆ ਨਾ ਜਾਏ। ਲੱਖ 84 ਤਰਸਦੇ ਜਿਸ ਮੇਲੇ

ਸ੍ਰੀ ਰਾਗ ਮਹਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ, ਅਣਦਿਨ ਨਾਮ ਧਿਆਈਏ ਸਹਿਜੇ ਨਾਮ ਸਮਾਏ, ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ, ਭਾਈ ਰੇ ਜਗ ਦੁਖੀਆ ਦੂਜੇ ਪਾਏ, ਗੁਰ ਸਰਨਾਈ ਸੁਖ ਲਹਿ ਅਣਦਿਨ ਨਾਮ ਧਿਆਈ ਰਾਵ, ਸਾਚੇ ਮੈਲ ਨਾ ਲਾਗਈ ਮਰ ਨਿਰਮਲ ਹਰ ਧਿਆਏ, ਗੁਰਮੁਖ ਸ਼ਬਦ ਪਛਾਣੀਐ ਹਰ ਅੰਮ੍ਰਿਤ ਨਾਮ ਸਮਾਏ, ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ, ਮਨਮੁਖ ਮੈਲੇ ਮਲ ਭਰੇ ਹਉਮੈ ਤ੍ਰਿਸ਼ਨਾ ਵਿਕਾਰ, ਬਿਨ ਸ਼ਬਦੇ ਮੈਲ ਨਾ ਉਤਰੈ ਮਰ ਜੰਮੇ ਹੋਏ ਖੁਆਰ, ਧਾਤਰ ਬਾਜੀ ਪਲਚ ਰਹੇ ਨਾ ਉਰਵਾਰ ਨਾ ਪਾਰ, ਗੁਰਮੁਖ ਜਾਪ ਤਪ ਸੰਜਮੀ ਹਰ ਕੈ ਨਾਮ ਪਿਆਰ, ਗੁਰਮੁਖ ਸਦਾ ਧਿਆਈਏ

ਪੈ ਰਾਗ ਆਨੰਦ ਹੰਸ ਭਗਤ ਕਰੇ ਦਿਨ ਰਾਤੀ ਹੋਮੇ ਮਾਰ ਨਚਿੰਦ ਵੱਡੇ ਭਾਗ ਸਤ ਸੰਗਤ ਪਾਈ ਅਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗ ਨ ਤਾਮ ਸਮੂਲੇ ਵਿੱਚੋਂ ਆਵ ਗਵਾਏ ਨਾਮ ਨਿਧਾਨ ਸਤਿਗੁਰੂ ਦੇ ਖਾਲਿਆ ਹਰ ਰਸ ਪੀਆ ਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੇ ਨਾ ਜਾਣੇ ਸਤਿਗੁਰ ਹੋਮੇ ਅੰਦਰ ਲਾਗ ਨਾਨਕ ਸ਼ਬਦ ਰਤੇ ਅਰ ਨਾਮ ਰੰਗਾਏ ਬਿਨ ਭੇ ਕੇਹੀ ਲਾਗ ਸ੍ਰੀ ਰਾਗ ਮਹਲਾ ਤੀਜਾ ਕਰ ਹੀ ਸੌਦਾ ਪਾਈ ਹੈ ਅੰਤਰ ਸਭ ਵੱਥ ਹੋਏ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੇ ਕੋਏ ਨਾਮ ਨਿਧਾਨ ਅਖੁੱਟ ਹੈ ਵੱਡ

ਵਾਰ ਰਹਾਉ। ਗੁਰਮੁਖਾਂ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ, ਉਲਤ ਪਲਤ ਸੁਖ ਪਾਏ ਜਪ ਜਪ ਹਿਰਦੇ ਮੁਰਾਰ, ਕਰ ਹੀ ਵਿੱਚ ਮਹਿਲ ਪਾਇਆ ਗੁਰ ਸਬਦੀ ਵਿਚਾਰ।

ਆਪੇ ਬਖਸ਼ ਕਰੇ। ਕਹਿਣਾ ਕਿਛੂ ਨਾ ਜਾਵੇ ਜਿਸ ਭਾਵੇ ਤਿਸ ਦੇ, ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀ ਹੈ ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੇ ਹਉਮੈ ਦੂਰ ਕਰੇ। ਉਹ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰ ਨਾਮ ਧਿਆਏ। ਨਾਮ ਨਿਦਾਨ ਸਦ ਮਨ ਵਸੇ ਮਹਿਲੀ ਪਾਵੇ ਥਾਉਰਾ। ਮਨ ਮੁਖ ਮਨ ਤਨ ਅੰਧ ਹੈ ਤਿਸ ਨੋ ਠੌਰ ਨਾ ਠਾਉ। ਬਜੂ

ਮੂਗਵਾਰ ਲੋਭੀ ਅਨਕੋ ਸਿਮਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪਚ ਮੋਏ ਨਾਰ ਵਾਰ ਨਾ ਪਾਰ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਵਾਹਿਗੁਰੂ ਹੈ ਚੇਤੈ ਸਭੀ ਚਮਕਾਰ ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ ਸ੍ਰੀ ਰਾਗ ਮਹਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਦਾ ਚੌਥਾ ਪਦ ਪਾਏ ਕਰ ਕਿਰਪਾ ਮੇਲਾਇ ਅਨ ਕਰ ਕਿਰਪਾ ਮੇਲਾਇ ਨਰ ਨਾ ਵਸਿਆ ਮਨ ਆਈ ਪੋਤੇ ਜਿਨ ਕੈ ਪੁੰਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤਿ ਸਾਚ ਰਾਉ ਸਾਚੋ ਸਾਚ ਕੁਮਾਵਣਾ ਸਾਚੇ ਸ਼ਬਦ ਮਿਲਾਉ ਰਾਉ ਜਿਨੀ ਨਾਮ ਪਛਾਣਿਆ ਤਿਨ ਵਿਟੋਂ ਬਲ ਜਾਉ ਆਪ ਛੋੜ ਚਰਨੀ ਲੱਗਾ ਚੱਲਾਂ ਤਿਨ ਕੈ ਭਾਏ ਲਾ ਹਰ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ ਬਿਨ ਗੁਰਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਾਹੋ ਜਿੰਦੂ ਪਾਈਏ ਸੱਚ ਸੋਏ ਅਸੁਰ ਸਿੰਘਾਰ ਆਏ ਅਸੁਰ ਸਿੰਘਾਰੇ ਸੁਖ ਵਸੇ ਜੋ ਤੇ ਸੁਭਾਵੇ ਸੋਏ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ ਇਹੋ ਸੈਸਾ ਮੂਲੇ ਨਾ ਹੀ ਨਾ ਭਾਉ ਲਾਏ ਜਨ ਕੋਏ ਨਾਨਕ ਏਕ ਜੋ ਦੁਇ ਮੂਰਤੀ ਸ਼ਬਦ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋ ਬਾਣੀ ਸੇ

ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਣਾ ਮਨਮੁਖ ਪਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਸਤਿਗੁਰ ਕੀ ਸੇਵਾ ਤਿਸ ਖਾਲੀ, ਜੋ ਇੱਛੇ ਸੋ ਫਲ ਪਾਏ। ਜਤ ਸਤ ਤਾਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਸਦਾ ਆਨੰਦ ਰਹੇ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਸੋ ਜੋ ਸਤਿਗੁਰ ਕੀ ਸਰਨਾਗਤੀ, ਹਉ ਤਿਨ ਕੈ ਬਲ ਜਾਉ। ਦਰ ਸੱਚੇ ਸੱਚੀ ਵਡਿਆਈ, ਸਹਿਜੇ

ਨਾ ਦਿਸੈ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਾਪ ਰਾਮ ਨਾਮ ਸੁਖ ਪਾਏ ਰਾਮ ਗੁਰਮੁਖ ਸਦਾ ਸੁਹਾਗਨੀ ਪਿਰ ਰਾਖਿਆ ਉਤਾਰ ਮਿੱਠਾ ਬੋਲੈ ਨਿਵ ਚੱਲੇ ਸੇਜੇ ਰਵੇ ਪਤਾਰ ਸੋਭਾ ਬੰਤੀ ਸੁਹਾਗਣੀ ਜਿਨ੍ਹਾਂ ਗੁਰ ਕਾ ਹੇ ਤੇ ਉਪਾਰ ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਾਉ ਦੂ ਹੋਏ ਅੰਤਰੋਂ ਦੁੱਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੇ ਕੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਜੀ ਲੜਕੀ ਵਾਲੇ ਪਰਿਵਾਰ ਨੂੰ ਕਿ ਲੜਕੀ ਨੂੰ ਲਿਆਂਦਾ ਜਾਵੇ, ਜੋ ਕਿ 12 ਵੱਜ ਚੁੱਕੇ ਹਨ। ਆਨੰਦ ਕਾਰਜ ਆਰੰਭ ਕਰੀਏ। ਬਾਕੀ ਜਿਹੜੇ ਮੇਰੇ ਵੀਰ ਨੌਜਵਾਨ ਬੈਠੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਆ ਅਤੇ ਸੰਗਤੀ ਰੂਪ 'ਚ ਆਇਆ ਅਤੇ ਸੰਗਤੀ ਰੂਪ 'ਚ ਬੈਠੀਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਰ ਦੇ ਕੀਰਤਨੀਏ, ਕੀਰਤਨ ਕਰ ਰਹੇ ਆ ਅਤੇ ਆਪਾਂ ਗੱਲਾਂ ਵਿੱਚ ਸਾਰੇ ਮਸਰੂਫ ਹਾਂ। ਸੋ ਬੇਨਤੀ ਆ, 15-20 ਮਿੰਟ ਦਾ ਸਮਾਂ ਸਾਰੇ ਹੱਥ ਜੋੜ ਕੇ ਕੀਰਤਨ ਵਿੱਚ ਜੁੜੀਏ ਅਤੇ ਸੁਭਾਗ ਜੋੜੀ ਵਾਸਤੇ ਅਰਦਾਸ ਕਰੀਏ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਨੰਦ ਕਾਰਜ ਦੀ ਰਮਤਾ ਦੀ ਅਰਦਾਸ ਹੋਵੇਗੀ, ਛੋਟੀ ਅਤੇ ਗੁਪਤ, ਜਿਸ ਵਿੱਚ ਲੜਕੀ ਲੜਕਾ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਇਸ ਤਰ੍ਹਾਂ ਬੈਠੀ ਰਹੇਗੀ ਜੀ। ਆਓ ਅਰਦਾਸ ਵਿੱਚ ਸ਼ਾਮਲ ਹੋਈਏ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਧਨ ਸੀਤਲ ਹੋਏ।

जित पार ब्रह्म चित आया सो घर दई वसाया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ, ਨਾਲ ਨਾਲ ਉਸੇ ਜੋ ਸ਼ਬਦ ਦਾ ਗਾਇਨ ਹੋਵੇਗਾ ਜੀ।

ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਵੱਲੋਂ ਉਚਾਰ ਕੀਤੀਆਂ ਹੋਈਆਂ ਲਾਵਾਂ ਉਹਨਾਂ ਦੇ ਪਾਠ ਆਰੰਭ ਹੋਣਗੇ। ਜਦੋਂ ਦਾਸ ਨਾਨਕ ਨਾਮ ਸ਼ਬਦ ਦੁਹਰਾਏਗਾ ਉਦੋਂ ਸੁਭਾਗ ਜੋੜੀ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਠਣਾ ਹੈ, ਸੱਜੇ ਹੱਥ ਰੱਖਦਿਆਂ ਹੋਇਆਂ ਪ੍ਰਕਰਮਾ ਕਰਨੀਆਂ ਹਨ, ਨਾਲ ਨਾਲ ਉਸੇ ਲਾਮ ਦਾ ਜੋ ਭਾਈ ਸਾਹਿਬ ਜੀ ਹੁਣੀ ਕੀਰਤਨ ਕਰਨਗੇ, ਸੋ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਸਤਨਾਮ, ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ

ਸੁਭਾਗ ਜੋੜੀ ਨੂੰ ਗ੍ਰਿਸਤ ਮਾਰਗ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ, ਆਉਣ ਵਾਲੇ ਸਮੇਂ ਵਿੱਚ ਆਪ ਸਹਾਈ ਹੋਣ, ਆਪਣੀ ਪਿਆਰੀ ਗੁਰਸਿੱਖੀ ਬਖਸ਼ਣੀ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਹਨਾਂ ਘੜੀਆਂ ਵਾਸਤੇ ਆਪ ਜੀਆਂ ਦਾ ਲੱਖ ਲੱਖ ਸ਼ੁਕਰਾਨਾ ਹੈ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀਆਂ ਨੂੰ ਪਛਾਕੇ ਹਾਜ਼ਰ ਕੀਤੇ

0: ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਜੋ ਕਿ ਲੜਕਾ ਭਾਈ ਭੁਪਿੰਦਰਜੀਤ ਸਿੰਘ ਬਲ ਅਤੇ ਲੜਕੀ ਪ੍ਰਾਚੀ ਕੁਮਾਰ ਉਹਨਾਂ ਦੇ ਆਨੰਦ ਕਾਰਜ ਸੰਪੂਰਨ ਹੋਏ ਹਨ। ਸੋ ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਾ ਦਾ, ਜਿਨ੍ਹਾਂ ਨੇ ਸਾਖੀ ਰੂਪ ਹੋ ਕਰਕੇ ਕਾਰਜ ਜੋ ਸੰਪੂਰਨ ਕੀਤੇ ਹਨ। ਸੋ ਦਾਸ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ। ਸੋ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਜੋ ਸਾਡੇ ਕੋਲ ਸਤਿਕਾਰਯੋਗ ਢਾਡੀ ਭਾਈ ਗਿਆਨੀ ਪੂਰਨ ਸਿੰਘ ਜੀ ਅਰਸ਼ੀ ਅੰਮ੍ਰਿਤਸਰ ਵਾਲੇ, ਉਹਨਾਂ ਦਾ ਢਾਡੀ ਜਥਾ ਪਹੁੰਚਿਆ ਹੈ। 10 ਮਿੰਟ ਵਾਸਤੇ ਸੁਭਾਲ ਜੋੜੀ ਨੂੰ ਵਧਾਈ ਦੇ ਰੂਪ ਵਿੱਚ ਜੋ ਆਪਣੀ ਇੱਕ ਵੰਦਨਾ ਕਹਿਣਗੇ। ਸੋ ਉਸ ਤੋਂ ਬਾਅਦ ਸਮਾਪਤੀ ਹੈ ਜੀ, ਨਾਲ ਹੀ ਸੁਭਾਗ ਜੋੜੀ ਨੂੰ ਸਿਰੋਪਾ ਦਿੱਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿਸ ਮਹਾਨ ਖੁਸ਼ੀਆਂ ਭਰੇ ਸਮਾਗਮ ਨੂੰ ਦੋਨੋਂ ਹੀ ਪਰਿਵਾਰ ਕਾਫੀ ਸਮੇਂ ਤੋਂ ਉਡੀਕ ਰਹੇ ਸਨ, ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਹੋਏ, ਰਹਿਮਤ ਹੋਏ, ਦੋਨਾਂ ਹੀ ਪਰਿਵਾਰਾਂ ਨੂੰ ਇਹ ਮਹਾਨ ਖੁਸ਼ੀਆਂ ਭਰਿਆ ਸਮਾਗਮ ਜੋ ਪ੍ਰਾਪਤ ਹੋਇਆ ਮੇਰੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਧਰਨ ਸਵੰਨੀ ਖੜ ਰਤਨ ਜੜਾਵੇ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁੱਠਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗੁਰਦੇਵ ਪਾਤਸ਼ਾਹ ਨੇ ਮਹਿਰਮਤ ਕੀਤੀ ਹੈ ਸੁਭਾਗ ਜੋੜੀ ਦਾ ਗੁਰਮਤ ਅਨੁਸਾਰ ਆਨੰਦ ਕਾਰਜ ਹੋਇਆ ਹੈ। ਹਾਜ਼ਰੀ ਦਰ ਪ੍ਰਵਾਨ ਕਰਨੀ, ਸਾਰੀਆਂ ਸੰਗਤਾਂ ਸਾਵਧਾਨੀ ਨਾਲ ਇਕਾਗਰ ਚਿੱਤ ਹੋ ਕੇ ਆਪੋ ਆਪਣੀਆਂ ਰਸਨਾ ਤੋਂ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਇਤਨਾ ਨਹੀਂ ਕਿ ਮੈਂ ਕਿਸੇ ਲੜੀ ਨੂੰ ਪ੍ਰਾਰੰਭ ਕਰਾਂ, ਉਹਦਾ ਰਿਜ਼ਲਟ ਕੱਢ ਸਕਾਂ। ਕੇਵਲ ਤਾਂ ਕੇਵਲ ਇੱਕ ਹਾਜ਼ਰੀ ਹੈ 5-7 ਮਿੰਟ ਦੀ, ਅਤੇ ਅਸੀਂ ਦੋਨਾਂ ਹੀ ਪਰਿਵਾਰਾਂ ਨੂੰ ਆਪਣੇ ਵੱਲੋਂ ਵਧਾਈ ਦੇ ਰੂਪ ਵਿੱਚ ਇੱਕ ਕਵਿਤਾ ਸਰਵਣ ਕਰਵਾਉਣੀ ਹੈ। ਸਿਰ ਕੇਵਲ ਇੱਕ ਕਵਿਤਾ, ਹਰ ਧਰਮ ਦੇ ਕੁਝ ਨਾ ਕੁਝ ਨਿਯਮ ਹੋਇਆ ਕਰਦੇ ਨੇ। ਕਿਸੇ ਧਰਮ ਵਾਲਿਆਂ ਨੇ ਇਹਨੂੰ ਲੈਣਾ ਦੇਣਾ ਵੀ ਕਹਿ ਦਿੱਤਾ ਹੈ, ਕਿਸੇ ਧਰਮ ਵਾਲਿਆਂ ਨੇ ਇਹਨੂੰ ਸੌਦਾਬਾਜ਼ੀ ਵੀ ਕਹਿ ਦਿੱਤਾ ਹੈ, ਕਿਸੇ ਧਰਮ ਵਿੱਚ ਰਿੰਗ ਸਰਮਣੀ ਕਰਨੀ ਉਹਨੂੰ ਵਿਆਹ ਮੰਨਿਆ ਗਿਆ ਹੈ, ਕਿਸੇ ਧਰਮ ਵਿੱਚ ਚੁੰਨੀ ਚੜ੍ਹਾਉਣੀ ਉਹਨੂੰ ਵਿਆਹ ਮੰਨਿਆ ਗਿਆ ਹੈ, ਕਿਸੇ ਧਰਮ ਵਿੱਚ ਜੈ ਮਾਲਾ ਪਾਉਣੀ ਉਹਨੂੰ ਵਿਆਹ ਮੰਨਿਆ ਗਿਆ ਹੈ, ਪਰ ਸਿੱਖ ਧਰਮ ਦੇ ਵਿੱਚ ਇਹਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਗਿਆ ਹੈ। ਭਾਵ ਇਹ ਹੈ ਕਿ ਆਨੰਦ ਸਦਾ ਬਣਿਆ ਰਹਿਣਾ, ਕਦੇ ਨਾ ਟੁੱਟਣਾ ਨਾ ਮੁੱਕਣਾ, ਇਸੇ ਕਰਕੇ ਸਿੱਖ ਧਰਮ ਵਿੱਚ ਗੁਰਮਤ ਅਨੁਸਾਰ ਇਹਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਗਿਆ ਹੈ। ਅਤੇ ਆਨੰਦ ਕਾਰਜ ਜੋ ਸਿੱਖ ਧਰਮ ਵਿੱਚ ਜਿੱਥੇ ਉੱਤਮ ਹੈ, ਮਹਾਨ ਹੈ, ਉੱਥੇ ਗ੍ਰਸਤ ਧਰਮ ਦੇ ਵਿੱਚ ਇਸ ਗੁਰਮੁਖ ਪਰਿਵਾਰ ਜੋ ਸੁਭਾਗ ਜੋੜੀ ਨੇ ਅੱਜ ਪ੍ਰਵੇਸ਼ ਕਰਨਾ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਕਥਨ ਹੈ ਕਿ ਸਾਰਿਆਂ ਧਰਮਾਂ ਵਿੱਚੋਂ ਜੇ ਉੱਤਮ ਧਰਮ ਹੈ ਉਹ ਹੈ ਕੇਵਲ ਤਾਂ ਕੇਵਲ ਇੱਕ ਗ੍ਰਸਤ ਧਰਮ। ਭਾਈ ਗੁਰਦਾਸ ਜੀ ਨੇ ਆਪਣੀਆਂ ਕਵਿਤਾ ਵਿੱਚ ਬੜੀਆਂ ਸੋਹਣਾ ਸਵੱਈਆ ਲਿਖਿਆ ਹੈ। ਉਹ ਕਹਿੰਦੇ ਨੇ ਜੈਸੇ ਸਰ ਸਰਿਤਾ ਸਕਲ ਮੈਂ ਸਮੁੰਧ ਵੱਡੂ, ਮੇਰ ਮੈਂ ਸੁਮੇਰ ਵੱਡੂ ਜਗਤ ਬਖਾਨ ਹੈ, ਤਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੂ, ਧਾਤ ਮੈਂ ਕਣਕ ਅਤ ਉੱਤਮ ਕੈ ਮਾਨ ਹੈ, ਪੰਛੀਅਨ ਮੈਂ ਹੰਸ ਮਿਰਗ ਰਾਜਨ ਮੈਂ ਸਾਰਦੂਲ, ਰਾਗਨ ਮੈਂ ਸ੍ਰੀ ਰਾਗ ਪਾਰਸ ਪਖਾਨ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਇੱਕ ਫਕੀਰ ਨੇ ਸਵਾਲ ਕੀਤਾ ਸੀ, ਤੁਹਾਡੇ ਕੋਲ ਦੌਲਤ ਵੀ ਹੈ, ਤੁਹਾਡੇ ਕੋਲ ਧੀਆਂ ਪੁੱਤਰ ਵੀ ਨੇ, ਤੁਸੀਂ ਤਿਆਗੀ ਵੀ ਖੋਂਦੇ ਜੇ, ਇਹਦਾ ਕਾਰਨ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਦੌਲਤ ਗੁਜਰਾਨ ਹੈ, ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਗ੍ਰਸਤ ਪ੍ਰਧਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਇਹ ਨਹੀਂ ਕਿ ਘਰ ਬਾਰ ਛੱਡਿਆ ਜਾਵੇ ਤਾਂ ਹੀ ਤਪੱਸਿਆ ਕੀਤੀ ਜਾਂਦੀ ਹੈ। ਸਿੱਖ ਧਰਮ ਦੇ ਵਿੱਚ ਗ੍ਰਸਤ ਧਰਮ ਵਿੱਚ ਰਹਿ ਕੇ ਨੇਕ ਨੀਤ ਨਾਲ ਬੰਦਾ ਪਰਿਵਾਰ ਦੀ ਪਾਲਣਾ ਪੋਸਣਾ ਕਰੇ, ਇਹਦੇ ਵਰਗਾ ਦੁਨੀਆਂ 'ਤੇ ਹੋਰ ਕੋਈ ਦੂਜਾ ਧਰਮ ਮੰਨਿਆ ਹੀ ਨਹੀਂ ਜਾ ਸਕਦਾ। ਲੋ ਖੈਰ ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ, ਸਾਡੇ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਜੋ ਲੱਖ ਲੱਖ ਮੁਬਾਰਕਬਾਦ, ਸੁਭਾਗ ਜੋੜੀ ਨੂੰ ਅਸੀਸ ਹੈ ਕਿ ਪਾਤਸ਼ਾਹ ਗੁਰੂ ਰਾਮਦਾਸ ਮਹਾਰ ਦੇ ਪਾਵਨ ਪਵਿੱਤਰ ਦਰਬਾਰ ਚੋਂ ਤੁਹਾਨੂੰ ਬਰਕਤਾਂ, ਤੁਹਾਡੀਆਂ ਪਾਤਸ਼ਾਹ ਝੋਲੀਆਂ ਭਰਨ, ਆਉਣ ਵਾਲੇ ਸਮੇਂ ਤੁਸੀਂ ਸਮਾਜ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਕੇ ਜੋ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ, ਸਰਵਣ ਕਰਨਾ, ਦੋਨਾਂ ਹੀ ਪਰਿਵਾਰਾਂ ਨੂੰ ਢਾਡੀ ਜਥੇ ਵੱਲੋਂ ਵਧਾਈ ਦੇ ਰੂਪ ਵਿੱਚ ਦੋ ਲੈਣਾ ਇਉਂ ਕਹੀਆਂ ਜਾ ਰਹੀਆਂ।

0: ਇਸ ਤੋਂ ਅਗੇਰੇ ਨਾ ਮੈਂ ਜਾਵਾਂ ਕਿਉਂਕਿ ਸਮਾਂ ਬਹੁਤ ਸੀਮਿਤ ਸੀ, ਹੋਰ ਵੀ ਆਪਾਂ ਕਾਰੋਬਾਰ ਕਾਰੋਬਾਰ ਕਰਨੇ ਹੁੰਦੇ ਨੇ। ਕੇਵਲ ਇੱਕ ਕਵਿਤਾ ਦਾ ਹੁਕਮ ਸੀ, ਮੈਂ ਇਸ ਸਥਾਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਇਸ ਦੇ ਨਾਲ ਨਾਲ ਗੁਰੂ ਘਰ ਦੇ ਵਜ਼ੀਰ ਸਤਿਕਾਰਯੋਗ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਹੁਕਮ ਲਾ ਕੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਵਾਏ ਨੇ, ਤਹਿ ਦਿਲੋਂ ਧੰਨਵਾਦ। ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰਾ ਪਿਆਰ ਪਹੁੰਚਿਆ। ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬ ਜਿਨ੍ਹਾਂ ਨੇ ਲਾਵਾਂ ਦਾ ਪਾਠ ਕੀਤਾ ਹੈ, ਆਪ ਜੀ ਨੂੰ ਜੋ ਬੜੇ ਪਿਆਰ ਸਤਿਕਾਰ ਨਾਲ ਸਮਝਾਉਣਾ ਵੀ ਕੀਤਾ ਕਿ ਆਨੰਦ ਕਾਰਜ ਦਾ ਅਸਲ ਵਿੱਚ ਭਾਵ ਕੀ ਹੈ, ਇਹ ਸਭ ਤੋਂ ਵੱਡੀ ਸਿੱਖਿਆ। ਸਮਾਂ ਬਣੇ ਸੁਭਾਗ ਜੋੜੀ ਨੂੰ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਜ਼ਰੂਰ ਬਣਿਆ ਜੇ। ਚਾਰ ਲਾਵਾਂ ਦਾ ਜਿਹੜਾ ਪਾਠ ਤੁਸੀਂ ਸਰਵਣ ਕੀਤਾ ਹੈ, ਇਹ ਆਪਣੇ ਘਰ ਬੈਠ ਕੇ ਇਸ ਪਾਠ ਨੂੰ ਆਪਣੇ ਜੋ ਆਪ ਤੁਸੀਂ ਜ਼ਰੂਰ ਦੁਹਰਾਉਣਾ ਹੈ, ਇਹਦੇ ਅੱਖਰੀ ਅਰਥ ਜ਼ਰੂਰ ਸਮਝਣ ਦੀ ਖੇਚਲ ਕਰਨੀ ਹੈ ਕਿ ਸਤਿਗੁਰੂ ਮੈਂ ਰਹਿਮਤ ਕਰੇ, ਬਖਸ਼ਿਸ਼ ਕਰੇ, ਸਤਿਗੁਰੂ ਤੁਹਾਨੂੰ ਖੁਸ਼ੀਆਂ ਖੇੜੇ ਬਖਸ਼ੇ। ਜੋ ਸਾਰੀ ਸੰਗਤ ਦਾ ਧੰਨਵਾਦ, ਗੁਰਮੁਖ ਪਰਿਵਾਰ ਨੂੰ ਫਿਰ ਸਾਡੇ ਵੱਲੋਂ ਲੱਖ ਲੱਖ ਮੁਬਾਰਕਬਾਦ। ਸਾਰੀ ਸੰਗਤ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਗਿਆਨੀ ਪੂਰਨ ਸਿੰਘ ਜੀ ਹੋਣਾ ਦਾ, ਸਮੂਹ ਢਾਡੀ ਜਥੇ ਦਾ, ਜਿਨ੍ਹਾਂ ਨੇ ਸੋ ਵਧਾਈ ਦੇ ਰੂਪ ਵਿੱਚ ਕਵਿਤਾ ਪੜ੍ਹੀ ਹੈ। ਸੋ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਹੁਣ ਇੱਥੇ ਹੀ ਸਮਾਪਤੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਤ੍ਰਿਗੁਣ ਵਰਤ ਚੁੱਕੀ ਹੈ, ਹੁਣ ਜੋ ਲੰਗਰ ਤਿਆਰ ਹੈ ਆਪ ਜੀਆਂ ਨੇ ਬੜੇ ਪਿਆਰ ਨਾਲ ਬਾਹਰ ਜਾ ਕੇ ਛਕਣਾ ਕਰਨਾ ਜੀ। ਜੋ ਸ਼ਗਨ ਦਾ ਪ੍ਰੋਗਰਾਮ ਬਾਹਰ ਹੀ ਹੋਵੇਗਾ ਜੀ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Paul Jordi.

ਸਿਮਰਤਾ ਕਿਉ ਲਗ ਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਤਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝਾ ਪ੍ਰਭ ਕੇ ਸਿਮਰਨ ਸਾਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਇ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮੈ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਣਾ ਨਾਨਕ ਜਨ ਕਾ ਦਾਸੁਣ ਦੱਸਣਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਮਾਣ ਪ੍ਰਭ ਕੋ ਸਿਮਰੇ ਸੇ ਪੁਰੂ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹੁਮੈ ਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰੰਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਤ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਣਦ ਕਨੇਰੀ ਪ੍ਰਭ ਕੋ ਸਿਮਰੇ ਬਸੇ ਅਰਨੇਰੇ ਸੰਤ ਕਿਰਪਾ ਤੇ ਅਣ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਵਣ ਅਚੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸੁਮਾਨੀ ਪ੍ਰਭ ਕੇ ਸਿਮਰਨ ਨੇ ਚਲਿਆ ਸੁਣ ਪ੍ਰਭ ਕੇ ਸਿਮਰਨ ਕਮਲ ਬਿਗਾਸਨ ਪ੍ਰਭ ਕੇ ਸਿਮਰਨ ਅਣਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾਂਤਨ ਪਾਰ ਸਿਮਰਨ ਸੇ ਜਨ ਜਿਨ ਕੋ ਪ੍ਰਭ ਮਾਇ ਨਾਨਕ ਤਿੰਨ ਜਨ ਸਤ